0: ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਗ ਸੁਣਾਈ ਪੈ ਰਹੀ ਸੀ। ਸਤ ਸੰਗਤ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸ੍ਰੀਮਤ ਕੌਰ ਹੋਰਾਂ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।
1: ਮਹਾਨ ਸ਼੍ਰੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਅਤੇ 4 ਜੂਨ ਨੂੰ ਇਸੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ। ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਅਤੇ ਆਪ ਜੀ ਅਰਦਾਸ ਵਿੱਚ ਸ਼ਾਮਲ ਹੋ ਕੇ ਘਰੀਂ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ ਅਤੇ ਨਾਲ ਸ਼ਾਮਲ ਹੋਵੋਗੇ। ਇੱਕ ਤਾਂ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਅਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 minutes ਈਚ ਟਾਈਮ। ਸੋ ਇਹ ਚੇਤਾ ਰੱਖੀਏ, ਅਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਅਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰ ਲਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ, ਅਤੇ ਫਿਰ ਕੀ ਹੋਏਗਾ? ਸਮਝੋ ਉਸਨੇ ਗੁਰੂ ਸਾਹਿਬ ਨੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿੰਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਹਾਂ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਦਾਸ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆ ਫਿਰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰਨਾਕਸ਼ ਦੁਸ਼ਟ ਹਰ ਮਾਰਿਆ,

ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋ ਹੀ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿਣ ਰਜਾ

ਸਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾ

ਸਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਸੁਧਿ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨੁੱਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਲਗੀ ਮੇਲ, ਜਿਸ ਨੂੰ ਤੂੰ ਜਾਣਾਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਅਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਬ ਤਬ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੁ ਸਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਤੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਖਿਆ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੇ ਹੋ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਯੂ ਦੇਵ ਦੈਤ ਜਛਨ ਉਪਜਾਯੂ ਆਦੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਾ ਆਪਣੀ ਬੂਝ ਉਚਾਰੈ ਤੁਮ

ਆਰੁ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈ।

ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡੇ

ਸਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੂਆ ਤਿਤ ਘਰ ਅਨਹਦ ਵਾਜੇ, ਅਨਦ

ਸਮਾਂ ਜਾਣ ਕੇ ਆਪਦੇ ਚੰਨਾ ਸੋਧਦਾ ਰਹਿ ਰਾਤ ਸਾਧ ਪਾਠ ਕੀਤੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੈ ਬਾਣੀ ਸੋਧ ਕੇ ਸੱਚ ਖੰਡ ਪ੍ਰਾਣ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇਵਤਾ ਇਨਸਾਨ ਦੀ ਕਿਰਪਾ ਕਰੋ ਜੀ ਅੱਗੋ ਤੋਂ ਸ਼ੋਧ ਪਿੱਤਰ ਬਾਣੀ ਤਾਨੀ ਬਾਰ ਬੁੱਧੀ ਬਖਸ਼ ਕਰੋ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸ਼ਾਦੀ ਦੇ ਗੱਲ ਤਿਆਰ ਕਰੇ ਹਾਜ਼ ਦਿੱਤਾ ਆਪ ਦੀ ਭੋਗ ਲਾਓ ਸੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੀਪ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਣਾ ਕਿਰਪਾ ਕਰੋ ਆਜ ਬਖਸ਼ਿਆਂ ਦਾ ਤਾਂ ਲੰਗਰਾਂ ਝੁੱਟ ਸੇਵਾ ਜਿਹਾ ਪ੍ਰਵਾਨ ਕਰਨ ਦਿੱਤਾ ਆਪਦੇ ਚਾਨਾ ਸੇਵਾ ਕਰੇ ਸਾਰ ਪਿਆਰੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀਆਂ ਬਖਸ਼ੋ ਅਤੇ ਸਦਾ ਆਈਏ ਤਰ੍ਹਾਂ ਆਪਣੇ ਚਾਨਾ ਸੇਵਾ ਜੀ ਭਾਨ ਬਖਸ਼ੀ ਬਾਤ ਕਰੋ ਕਿਰਪਾ ਕਰੋ ਗਰੀਬ ਨਿਵਾਜ ਜੀ ਦਿੱਤਾ ਜੀਓ ਗਰੀਬ ਨਿਵਾਜ ਖਾਲਸਾ ਪੰਥ ਨੂੰ ਸੇਖ ਕੌਮ ਨੂੰ ਏਕਤਾ ਸੁਭਾਗ ਪਿਆ ਅੱਜ ਬਖਸ਼ੀ ਕਰਕੇ ਸਤਿ ਦਾਲ ਬਖਸ਼ੋ ਚੰਨਾਂ ਨੇ ਜੋੜੋ ਗੁਰਬਾਣੀ ਦਾ ਪਿਆਰ ਕਰਤਾ ਹਰ ਮੈਦਾਨ ਜਵਾਨ ਫਰਜ਼ ਬਖਸ਼ਾ ਦੇ ਬਾਤ ਕਰੋ ਜੀ ਗੁਰੂ ਗਰੀਬ ਨੂੰ ਆਜ ਕਿਰਪਾ ਕਰੋ ਦੂਰ ਦਰਾਜਾਂ ਬੈਠੀਆਂ ਲਾਈਵ ਕਥਾ ਕੀਤੀ ਸਰਵਣ ਕਰ ਰਹੀ ਹੈ ਸਾਰੇ ਸਿੱਧੇ ਹਾਜ਼ਰੀ ਆਪਣਾ ਚਲੋ ਘੜੀਆਂ ਲੈ ਕੇ ਲਾਓ ਰਾਜ ਸਕਦਾ ਹੁੰਦਾ ਆਪ ਚੰਨਾਂ ਨੇ ਤਿੰਨ ਪੁਰ ਭੇਟਾ ਪ੍ਰਵਾਨ ਕਰੋ ਸ਼ੁਭਕਾਮਨਾ ਪੂਰ ਕਰਤਾ ਸਭ ਸੰਗਤਾਂ ਦੀਆਂ ਆਸਾਂ ਦਾ ਪੂਰੀਆਂ ਕਰੋ ਜੀ ਦਿੱਤਾ ਜੀਓ ਕਿਰਪਾ ਕਰੋ ਅੰਮ੍ਰਿਤ ਵੇਲੇ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਤਿੰਨ ਪੁਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਦਿੱਤਾ ਕਿਰਪਾ ਕਰੋ ਸੇਵਾ ਪ੍ਰਵਾਨ ਕਰੋ ਭੁੱਲ ਚੁੱਕਾ ਮਾਹੀ ਬਖਸ਼ੋ ਪਵਿੱਤਰ ਹੁਕਮਨਾਮੀ ਬਖਸ਼ ਕਰ ਬਣ ਅੱਜ ਦੀ ਸ਼ਾਮ ਵਾਲੀ ਕਥਾ ਕੀਰਤ ਵਾਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਧਨਵਾਦ ਮਿਲਦਾ ਸ਼ੁੱਧ ਦੇ ਪਿੱਤਰ ਸੇਵਾ ਲੈਣ ਦੀ ਕਿਰਪਾ ਕਰੋ ਕਈ ਪਿਆਰੇ ਮੇਰੇ ਜਿਹਨੇ ਜਾਣਦਾ ਨਾਮ ਜਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਲ ਉਤਾਰਨ ਹਾ ਖੰਡਾ

ਸਤਿਗੁਰ ਮਹਾਰਾਜ ਕਿਰਪਾ ਕਰਨ ਦੱਸ ਰਿਹਾ ਪਾਸੋਂ ਹਾਜ਼ਰੀ ਭਰਦੇ ਆ, ਬਾਣੀ ਪੜ੍ਹਦੇ ਆ। ਇੱਕ ਨੇ ਬੇਅੰਤ ਭੁੱਲਾਂ ਹੋ ਹੀ ਜਾਂਦੀਆਂ ਹਨ। ਸਤਿਗੁਰ ਜੀ ਅੱਗੇ ਤੋਂ ਸੋਝੀ ਬਖਸ਼ ਕਰਨ, ਸਹੀ ਸੰਗਤ ਦਾ ਧੰਨਵਾਦ। ਆਓ ਜੀ, ਹੁਣ ਸਮਾਂ ਹੈ ਕਥਾ ਦਾ। ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ, ਤਿੰਨਾਂ ਪਾਸੋਂ ਸਰਵਣ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ। ਗੁਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

जो गुरमुख रहे समाए, एहो जल सब तै वरसदा, वरसै पाए सुभाए।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਕਿਰਪਾਲ ਸਤਿਗੁਰੂ, ਤਿਨ੍ਹਾਂ ਦੀ ਪਾਵਨ ਪਵਿੱਤਰ ਬਾਰਗਾਹ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਉਹਨਾਂ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਹੋਈ ਮਲਾਰ ਕੀ ਵਾਰ, ਉਸ ਵਾਰ ਦੀ ਦਸਵੀਂ ਪੌੜੀ ਨਾਲ ਜੋ ਤੀਸਰੇ ਗੁਰਦੇਵ ਜੀ ਦੇ ਦੋ ਸਲੋਕ ਦਰਜ ਹਨ, ਉਹਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹਨਾਂ ਪਾਵਨ ਸਲੋਕਾਂ ਦੀ ਹੀ ਆਪਾਂ ਅੱਜ ਵਿਚਾਰ ਕਰਾਂਗੇ। ਪਿਛਲੇ ਕਈ ਦਿਨਾਂ ਤੋਂ ਇਹੀ ਲੰਮਾ ਪ੍ਰਕਰਨ ਚੱਲ ਰਿਹਾ ਹੈ, ਕਿਉਂਕਿ ਮਲਾਰ ਰਾਗ ਪਹਿਲੀ ਗੱਲ ਵਰਖਾ ਦਾ ਰਾਗ ਹੈ, ਵਰਖਾ ਰੁੱਤ ਦਾ ਰਾਗ ਹੈ। ਦੂਸਰਾ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਵਰਖਾ ਦੀ ਲੋੜ ਹੈ, ਵਰਖਾ ਦੀ ਪਿਆਸ ਹੈ, ਜਿਨ੍ਹਾਂ ਦਾ ਜੀਵਨ ਵਰਖਾ ਤੇ ਨਿਰਭਰ ਹੁੰਦਾ ਹੈ, ਉਹਨਾਂ ਚੀਜ਼ਾਂ ਦਾ, ਉਹਨਾਂ ਪੰਛੀਆਂ ਦਾ, ਉਹਨਾਂ ਬਿਰਖਾਂ ਦਾ, ਉਸ ਵਨਸਪਤੀ ਦਾ ਜ਼ਿਕਰ ਕੀਤਾ ਹੈ। ਤਕਰੀਬਨ ਇਹੋ ਪ੍ਰਕਰਨ ਚੱਲ ਰਿਹਾ ਹੈ। ਅੱਜ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਲੋਕਾਂ ਵਿੱਚ ਤੀਸਰੇ ਗੁਰਦੇਵ ਜੀ ਦੇ ਹੀ ਸਲੋਕ ਆ ਰਹੇ ਹਨ। ਕਿਰਪਾ ਕੀਤੀ ਹੈ ਕਿ ਉਹ ਨਾਮ ਰੂਪੀ ਜਲ, ਵਾਹਿਗੁਰੂ ਦੀ ਬਖਸ਼ਿਸ਼ ਦਾ ਜਿਹੜਾ ਮੀਂਹ ਹੈ, ਉਹ ਸਦਾ ਵਰਸ ਰਿਹਾ ਹੈ, ਸਦਾ ਪੈ ਰਿਹਾ ਹੈ। ਪਰ ਜਿਹੜੇ ਲੋਕ, ਜਿਹੜੇ ਪ੍ਰਾਣੀ ਉਹਨਾਂ ਰੁੱਖਾਂ ਵਰਗੇ ਨੇ, ਉਹਨਾਂ ਬੂਟਿਆਂ ਵਰਗੇ ਨੇ, ਜਿਹੜੇ ਕਿਸੇ ਨਿਵਾਣ ਥਾਂ ਤੇ, ਪੱਧਰੇ ਥਾਂ ਤੇ, ਨੀਵੇਂ ਥਾਂ ਤੇ ਬੈਠੇ ਨੇ, ਉਹਨਾਂ ਦੀਆਂ ਜੜ੍ਹਾਂ ਵਿੱਚ, ਉਹਨਾਂ ਦੇ ਵਿੱਚ ਉਹ ਜਲ, ਉਹ ਪਾਣੀ, ਉਹ ਵਰਖਾ ਦਾ ਜਿਹੜਾ ਪਾਣੀ ਹੈ ਟਿਕ ਜਾਂਦਾ ਤੇ ਉਹ ਪ੍ਰਫੁੱਲਿਤ ਹੁੰਦੇ ਨੇ। ਜਿਨ੍ਹਾਂ ਨੇ ਆਪਣੇ ਆਪ ਨੂੰ ਉਹਨਾਂ ਥਾਵਾਂ ਤੇ ਉਗਾਇਆ ਹੈ ਕਿ ਜਿੱਥੇ ਪਾਣੀ ਦੀ ਬੂੰਦ ਪੈਂਦੀ ਤੇ ਹੈ ਪਰ ਟਿਕਦੀ ਨਹੀਂ, ਬਿਰਾਜਦੀ ਨਹੀਂ, ਉਹ ਰੁੱਖ ਸੜ ਜਾਂਦੇ ਨੇ, ਉਹ ਰੁੱਖ ਜਿਹੜੇ ਨੇ ਕੁਮਲਾ ਜਾਂਦੇ ਨੇ। ਦੂਸਰਾ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਪਰਮੇਸ਼ਵਰ ਦੇ ਪਿਆਰੇ ਉਹਨਾਂ ਦੇ ਪਾਸ ਸ਼ੁਭ ਗੁਣਾ ਰੂਪੀ ਫਿਰ ਖੇਤੀ ਹੈ, ਅਨਾਜ ਹੈ, ਜਿਸ ਨੂੰ ਵਾਹਿਗੁਰੂ ਦੀ ਬਰਖਾ ਦੀ ਰੁੱਤੇ ਪਾਲਦੇ ਨੇ, ਫਿਰ ਉਹਨੂੰ ਸੰਭਾਲਦੇ ਨੇ। ਉਹਦੇ ਨਾਲ ਫਿਰ ਜਿਹੜਾ ਉਹਨਾਂ ਨੂੰ ਧਨ ਪ੍ਰਾਪਤ ਹੁੰਦਾ, ਉਸ ਧਨ ਦੇ ਨਾਲ ਉਹ ਫਿਰ ਜਗਤ ਦਾ ਭਲਾ ਕਰਦੇ ਨੇ। ਇਹ ਸਲੋਕਾਂ ਦਾ ਭਾਵ ਹੈ। ਗੁਰੂ ਕਿਰਪਾ ਕਰੇ, ਆਪਾਂ ਇਹਨਾਂ ਨੂੰ ਵਾਚਣ ਦਾ ਯਤਨ ਕਰਾਂਗੇ। ਇਹਨਾਂ ਦੇ ਅੱਖਰੀ ਅਰਥ, ਇਹਨਾਂ ਦੇ ਭਾਵ ਅਰਥ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ ਉਚਾਰ

तीसरे गुरुदेव गुरु अमरदास सच्चे पातशाह जी का यह पहला श्लोक है जो दसवीं पौड़ी नाल दर्ज किया गया है। एहो जल सब तै वरसदा वरसै पाए सुभाए। धन गुरु अमरदास सच्चे पातशाह जी एक कृपा करते ने कि यह मेहरां दा मीह जेड़ा है ना, वाहिगुरु की कृपा का मीह है जेड़ा, उस बरखा तो जेड़ा जल डिगदा है, नाम की बरखा, कृपा की बरखा, रहमत की बरखा कह लिए जिहड़ी हो रही है ना, सब तै वरसदा। सब तै दा अर्थ है हर थां ते। बारिश जदों किसे खित्ते विच किसे थां ते हुंदी है, वो एक रस लगातार उस थां ते डिगदी है, पैंदी है, पर उस थां दी पात्रता किन्नी कु हुंदी है उस बूंदा नूं जज्ब करन दी, बूंदा नूं रखण दी। उही पानी दी बूंद, मन नूं बारिश पै रहा है, उही पानी दी बूंद किसे उपजाऊ धरती ते डिगदी है, उपजाऊ जमीन ते डिगदी है ते बी उग जांदा है, फसल उग जांदी है। उही पानी दी बूंद किसे तपदे हुए थां ते डिग जाए, किसे अग्न विच डिग जाए ते वो दगद हो जाती है, सड़ जाती है। उही बूंद किसे नदी विच डिगे नदी का रूप हो जाती है, नाले च डिगे नाले का रूप हो जाती है, समुद्र विच डिगे दरिया विच डिगे उहदा रूप हो जाती है। भाव यह है कि वाहिगुरु की बख्शिश, वाहिगुरु की कृपा हर एक प्राणी मात्र दे उत्ते पै रही है। असी समझो धरती हाँ, साडा शरीर जो साडा ये आकार है, वाहिगुरु की कृपा नूं मीह आख्या गुरु अमरदास जी ने, ते मीह धरती ते पैंदा है। सानू अपने आप नूं धरती मनना पएगा, ते धरती एक तरह की नहीं हुंदी, कलराठी धरती है, रेतली धरती है, जिहड़ी उपजाऊ धरती है, पहाड़ी धरती है, कई तरह की धरतियां ने। एक तरह की मिट्टी, एक तरह की धरती जमीन नहीं, वख वख तरह के सुभा की जमीन जिहड़ी है वो असीं देखदे आं। किते रेत ही रेत पई है, कुछ नहीं हुंदा उत्थे, कंडियां ही कंडियां दे विच है, किते बहुत उपजाऊ है, बड़े फलदार बूटे लगदे ने, किते पहाड़ ही पहाड़ हन, किते कलर ही कलर पिया होया है। इह धरती का जो रूप असीं देखदे आं, इह सानू अपने आप नूं वेखना पएगा भी मैं भी उस धर मनुख भी धरती वर्गा ही है, प्राणी भी धरती वर्गा है। किते इह बंजर है, बिल्कुल बंजर दा अर्थ है जिहदे विच कोई गुणा रुटी बीज उगदा ही नहीं। बंजर धरती ते भी मीह पै जांदा है, पानी दित्ता जांदा है, पर गुरदेव पिता महाराज जी कहिंदे उगदे कुछ नहीं। इह हिरदा इह शरीर जे बंजर है, बंजर दा अर्थ है जिहदे विच वाहिगुरु दी प्रेम दी कोई कणी नहीं, मालक दा प्यार नहीं, तरस नहीं परमात्मा दा, जे होया समझ लो उह जमीन बंजर है। बारिश पै रही है पर प्राप्ति कुछ नहीं होनी। साडा हिरदा किते बंजर तो नहीं, साडा हिरदा किते कलराठी धरती वर्गा ते नहीं, क्योंकि गुरु की कृपा विच कोई भेद नहीं, गुरु की बख्शिश विच कोई भिन्नता नहीं, कोई द्वैत नहीं, कोई किसे तरह का इउं कह लईए भी पक्षपात नहीं। मनुख होवे ते असीं कह सकते हाँ कि मनुख की वृत्ति है पक्षपात कर सकता है अपने पराए विच दूजे तीजे विच, पर परमेश्वर पक्षपाती नहीं, वो निरपक्ष है, वो किसे पक्ष दा नहीं, वो निरपक्ष है, वो निर्वैर है, वो निरपौ है। पक्ष भी बंदा ते निरपक्ष भी बंदा डर करके हुंदा है संसार विच भी। कई बार बंदा कहिंदा मैं जी किसे पक्ष च नहीं आउंदा, मैं ते निरपक्ष हाँ, उत्ते निरपक्षता भी किसे भै विच ही हुंदी है। कई बार बंदा सच दा साथ नहीं दिंदा, कहिंदा मैं निरपक्ष हाँ, उत्ते भै है कुछ, किते पक्ष विच आ जांदा है, भावें किसे गलत दे नाल खलोना पए भी मैं तो इस पक्ष विच खलोता। मनुख अपने भय दे कारण, अपने स्वार्थ दे कारण ही निरपक्ष भी बन जांदा है, पक्षवादी भी बन जांदा है, किसे पक्ष दा भी हो जांदा है। उहदा हर सुभाव विच विचरना, हर रूप विच विचरना पिछे किसे ना किसे तरह का कोई ना कोई औगण है।
ਪਰ ਪਰਮੇਸ਼ਵਰ ਨਿਰਪੱਖ ਹੈ ਤੇ ਨਿਰਪੱਖ ਹੈ। ਉਹਨੂੰ ਕੋਈ ਤਮਾ ਨਹੀਂ, ਕੋਈ ਭੈ ਨਹੀਂ, ਕੋਈ ਲਾਲਚ ਨਹੀਂ, ਵੀ ਕੋਈ ਮਜਬੂਰੀ ਨਹੀਂ ਕਿਸੇ ਦੇ ਪੱਖ ਵਿੱਚ ਖਲੋਣਾ ਜਾਂ ਕਿਸੇ ਦੇ ਨਿਰਪੱਖ ਅਪੱਖ ਵਿੱਚ ਖਲੋਣਾ, ਨਹੀਂ, ਉਹ ਨਿਰਪੱਖ ਹੈ। ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹਦੀ ਰਹਿਮਤ ਦਾ ਮੀਂਹ, ਉਹਦੀ ਰਹਿਮਤ ਦੀ ਬਾਰਿਸ਼ ਸਭ ਤੈ ਸਭ ਥਾਂ ਤੇ ਵਰਸ ਰਹੀ ਹੈ, ਪਰ ਪ੍ਰਾਪਤ ਉਸ ਜ਼ਮੀਨ ਕਿਸ ਜ਼ਮੀਨ ਦੇ ਉੱਤੇ ਉਹ ਫਲੀਭੂਤ ਹੁੰਦੀ ਹੈ ਬੂੰਦ, ਜੋ ਉਪਜਾਊ ਹੋਵੇ, ਜਿਹੜਾ ਹਿਰਦਾ ਸ਼ਮਸ਼ਾਨ ਭੂਮੀ ਵਰਗਾ ਹੈ, ਕਲਰਾਠੀ ਧਰਤੀ ਵਰਗਾ ਹੈ, ਵਾਹਿਗੁਰੂ ਦੀ ਕਿਰਪਾ ਨੂੰ ਵੀ ਮਿਲਦੀ ਹੈ। ਕਿਰਪਾ ਵਿੱਚ ਕੋਈ ਫਰਕ ਨਹੀਂ। ਗੁਰੂ ਸਾਹਿਬਾਨਾਂ ਦਾ ਜੀਵਨ ਅਸੀਂ ਜਦੋਂ ਪੜਾਂਗੇ ਨਾ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਹਰ ਤਰ੍ਹਾਂ ਦਾ ਸਿੱਖ ਆਉਂਦਾ ਸੀ, ਪ੍ਰਾਣੀ ਆਉਂਦਾ ਸੀ, ਪਰ ਹਰ ਕੋਈ ਗੁਰੂ ਦੀ ਕਿਰਪਾ ਨਾਲ ਸ਼ਰਸ਼ਾਰ ਨਹੀਂ ਹੋਇਆ। ਹਾਲਾਂਕਿ ਬੇਅੰਤ ਗੁਰੂ ਦੀ ਕਿਰਪਾ ਦੇ ਪਾਤਰ ਬਣੇ, ਬੇਅੰਤਾਂ ਨੂੰ ਗੁਰੂ ਨੇ ਉਸ ਕਾਬਲ ਵੀ ਬਣਾ ਦਿੱਤਾ, ਪਰ ਕੁਝ ਐਸੇ ਜਮਾਂਦਰੂ ਕਲਰਾਠੇ ਹੁੰਦੇ ਨੇ, ਜਮਾਂਦਰੂ ਪਥਰੀਲੇ ਹੁੰਦੇ ਨੇ। ਅਜੇ ਕਲਰਾਠੀ ਧਰਤੀ ਅੱਗੇ ਚੱਲੀਏ, ਹੋਰ ਕਲਰਾਠੀ ਧਰਤੀ ਵਿੱਚ ਵੀ ਗੁੰਜਾਇਸ਼ ਹੁੰਦੀ ਹੈ, ਉਹਨੂੰ ਉਪਜਾਊ ਬਣਾਇਆ ਜਾ ਸਕਦਾ, ਉਹਨੂੰ ਨਿਰੰਤਰ ਬਰਖਾ ਮਿਲਦੀ ਰਹੇ, ਉਸ ਬਰਖਾ ਦੇ ਵਿੱਚ ਰਹੇ, ਨਿਰੰਤਰ ਉਹਦੀ ਗੁਡਾਈ ਹੁੰਦੀ ਰਹੇ, ਨਿਰੰਤਰ ਉਹਨੂੰ ਤੱਤ ਮਿਲਦੇ ਰਹਿਣ, ਜਿੰਨਾ ਕਰਕੇ ਉਹ ਕਲਰਾਠੀ ਹੈ ਤੇ ਉਹ ਇੱਕ ਦਿਨ ਉਪਜਾਊ ਹੋ ਜਾਂਦੀ। ਕਲਰ ਜ਼ਮੀਨਾਂ ਵੀ ਉਪਜਾਊ ਹੋ ਜਾਂਦੀਆਂ ਨੇ। ਜਿਨ੍ਹਾਂ ਹਿਰਦਿਆਂ ਵਿੱਚ ਕਲਰਾਠਾਪਨ ਹੈ ਨਾ, ਉਹਨਾਂ ਦੇ ਕਲਰਾਠੇਪਨ ਨੂੰ, ਸੁੰਨੇਪਨ ਨੂੰ ਦੂਰ ਕੀਤਾ ਜਾ ਸਕਦਾ ਜੇ ਨਿਰੰਤਰ ਉਹ ਗੁਰੂ ਦੀ ਸੰਗਤ ਵਿੱਚ ਆ ਜਾਣ, ਨਿਰੰਤਰ ਗੁਰੂ ਦੀ ਬਾਣੀ ਨਾਲ ਜੁੜ ਜਾਣ, ਨਿਰੰਤਰ ਗੁਰੂ ਭਾਵਨਾ ਪ੍ਰੇਮ ਨਾਲ ਜੁੜ ਜਾਣ, ਨਿਰੰਤਰਤਾ ਰੱਖਣ, ਤੇ ਉਹ ਨਿਰੰਤਰਤਾ ਇੱਕ ਦਿਨ ਉਹਨਾਂ ਨੂੰ ਕਲਰਾਠੇਪਨ ਤੋਂ ਉਪਜਾਊ ਵਾਲੇ ਪਾਸੇ ਲੈ ਜਾਏਗੀ। ਮੰਨ ਲਓ ਉਹ ਮਨ ਜਿਹੜਾ ਕਠੋਰ ਹੈ ਉਹ ਨਿਰਮਲ ਹੋ ਜਾਏਗਾ, ਪਿਆਰਾ ਹੋ ਜਾਏਗਾ। ਦੂਸਰਾ ਹੈ ਰੇਤਲੀ ਜ਼ਮੀਨ, ਜਿਹਦੇ ਵਿੱਚ ਕੋਈ ਬੂੰਦ ਡਿੱਗਦੀ ਹੈ, ਤਪਸ਼ ਇੰਨੀ ਆ ਉਹਦੇ ਵਿੱਚ, ਪਿਆਸ ਇੰਨੀ ਆ ਉਹਦੇ ਵਿੱਚ, ਉਹ ਡਿੱਗਦੀ ਹੈ, ਉਹਦੇ ਕਣ ਜਿਹੜੇ ਨੇ ਰੇਤਲੀ ਜ਼ਮੀਨ ਵਿੱਚ, ਜ਼ਮੀਨ ਤੇ ਬਾਰਿਸ਼ ਤਾਂ ਪੈਂਦੀ ਪਰ ਕੁਝ ਉੱਗਦਾ ਨਹੀਂ, ਕਿਉਂਕਿ ਉਹ ਕਣ ਆਪਸ ਵਿੱਚ ਟੁੱਟੇ ਹੋਏ ਨੇ। ਹੈ ਤਾਂ ਮਿੱਟੀ, ਰੇਤ ਵੀ ਤਾਂ ਮਿੱਟੀ ਹੈ, ਪਰ ਉਹਦੇ ਕਣ ਆਪਸ ਵਿੱਚ ਇੰਨੇ ਟੁੱਟੇ ਪਏ ਨੇ ਕਿ ਉਹ ਆਪਸ ਵਿੱਚ ਇੱਕ ਮੁੱਠ ਨਹੀਂ, ਇਸ ਕਰਕੇ ਉਹਦੇ ਵਿੱਚ ਕੁਝ ਜੰਮਦਾ ਨਹੀਂ, ਕੁਝ ਉੱਗਦਾ ਨਹੀਂ। ਕੁਝ ਮਨੁੱਖਾਂ ਦੇ ਮਨ ਹਿਰਦੇ ਜਿਹੜੇ ਨੇ ਰੇਤਲੀ ਜ਼ਮੀਨ ਵਰਗੇ ਹੁੰਦੇ ਨੇ ਕਿ ਹਿਰਦਾ ਅੰਦਰੋਂ ਇੰਨਾ ਕੁ ਖੰਡਿਤ ਹੋਇਆ ਹੁੰਦਾ ਹੈ, ਇੰਨਾ ਕੁ ਖੰਡਿਤ ਹੋਇਆ ਹੁੰਦਾ ਹੈ ਕਿ ਉੱਥੇ ਭਾਵੇਂ ਬਾਰਿਸ਼ ਜਿੰਨੀ ਮਰਜ਼ੀ ਪੈ ਜਾਏ, ਜਿੰਨਾ ਮਰਜ਼ੀ ਬਾਣੀ ਕੀਰਤਨ ਕਥਾ ਵਿਚਾਰਾਂ ਸੁਣ ਲਈਆਂ ਜਾਣ, ਪਰ ਉਹ ਫਿਰ ਪਿਆਸੇ ਦਾ ਪਿਆਸਾ ਰਹਿੰਦਾ, ਫਿਰ ਉਸੇ ਤਰ੍ਹਾਂ ਤਪਦਾ ਰਹਿੰਦਾ ਹੈ, ਕਿਉਂਕਿ ਮਨ ਖੰਡਿਤ ਹੋਇਆ ਹੋਇਆ, ਮਨ ਬਿਲਕੁਲ ਟੁੱਟਾ ਹੋਇਆ, ਉਹਨੇ ਕੁਝ ਸਵੀਕਾਰ ਨਹੀਂ ਕੀਤਾ। ਇਸ ਨੂੰ ਵੀ ਜੋੜਨ ਦਾ ਯਤਨ ਨਿਰੰਤਰਤਾ ਦੇ ਨਾਲ ਗੁਰੂ ਦੀ ਕਿਰਪਾ ਨਾਲ ਤਿਆਰ ਕੀਤਾ ਜਾ ਸਕਦਾ। ਪਰ ਤੀਸਰੀ ਤਰ੍ਹਾਂ ਦੀ ਜ਼ਮੀਨ ਹੈ ਜਿਹੜੀ ਹੈ ਪਥਰੀਲੀ ਜ਼ਮੀਨ, ਪਹਾੜੀ ਜ਼ਮੀਨ, ਜਿੱਥੇ ਪੱਥਰ ਹੀ ਪੱਥਰ ਨੇ, ਉੱਥੇ ਭਾਵੇਂ ਮੀਂਹ ਪਵੇ, ਭਾਵੇਂ ਵਰਖਾ ਮੁਸਲਾਧਾਰ ਹੋਵੇ, ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਸ ਪਥਰੀਲੇ ਇਨਸਾਨ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਡਿੱਗਦੀ ਹੈ, ਪਰ ਉਹਦੇ ਉੱਤੇ ਰੰਚਕ ਮਾਤਰ ਵੀ ਅਸਰ ਨਹੀਂ ਹੁੰਦਾ। ਉਹਨੂੰ ਹੀ ਸਾਕਤ ਕਿਹਾ ਗਿਆ ਬਾਣੀ ਦੇ ਅੰਦਰ। ਸਾਕਤ ਦਾ ਅਰਥ ਹੈ ਜਿਹੜਾ ਬਿਲਕੁਲ ਪੱਥਰ ਹੈ, ਉਹਦੇ ਉੱਤੇ ਕੋਈ ਅਸਰ ਨਹੀਂ। ਜੇ ਅਸੀਂ ਉਹਦੇ ਨਾਲ ਕੁਝ ਸਮਾਂ ਲਾਵਾਂਗੇ ਨਾ, ਵੀ ਇਹਨੂੰ ਸਮਝਾਉਣ, ਕਿਸੇ ਜਗਿਆਸੂ ਨੂੰ ਸਮਝਾਇਆ ਜਾ ਸਕਦਾ ਹੈ। ਮੰਨ ਲਓ ਕਿਸੇ ਨੇ ਰੱਬ ਬਾਰੇ, ਗੁਰੂ ਬਾਰੇ ਕੁਝ ਸਮਝਣਾ ਹੈ, ਧਰਮ ਬਾਰੇ ਕੁਝ ਸਮਝਣਾ ਹੈ, ਬਾਣੀ ਬਾਰੇ ਕੁਝ ਸਮਝਣਾ, ਉਹਦੇ ਅੰਦਰ ਜਗਿਆਸਾ ਹੈ, ਉਹਨੂੰ ਸਮਝਾਇਆ ਜਾ ਸਕਦਾ, ਉਹਦੇ ਅੰਦਰ ਇੱਛਾ ਹੈ, ਇੱਛਾ ਵਾਲੇ ਨੂੰ ਸਮਝਾਇਆ ਜਾ ਸਕਦਾ। ਫਿਰ ਇੱਕ ਕੁਝ ਐਸਾ ਹੁੰਦਾ ਹੈ ਰੇਤਲਾ ਜਾ, ਜਿਹਦੇ ਅੰਦਰ ਸ਼ੰਕੇ ਹੁੰਦੇ ਨੇ, ਟੁੱਟਿਆ ਹੁੰਦਾ ਹੈ ਵੀ ਆਹ ਕਿਵੇਂ ਹੈ, ਆਹ ਕਿਉਂ ਹੈ, ਆਹ ਕਿੱਥੇ ਹੈ, ਉਹਨੂੰ ਵੀ ਥੋੜ੍ਹੀ ਜ਼ਿਆਦਾ ਕੋਸ਼ਿਸ਼ ਕਰਕੇ, ਜਗਿਆਸੂ ਤੋਂ ਥੋੜ੍ਹੀ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਹੈ। ਜਗਿਆਸੂ ਹੈ ਉਹਨੂੰ ਤਾਂ ਕੁਝ ਉਦਾਹਰਣਾਂ, ਕੁਝ ਦਲੀਲਾਂ ਦਿੱਤੀਆਂ ਗੁਰਮਤਿ ਦੀ ਗੱਲ, ਉਹ ਜੁੜ ਜਾਂਦਾ ਹੈ, ਪਰ ਜਿਹੜਾ ਤਰਕਵਾਦੀ ਹੈ ਉਹਦੇ 'ਤੇ ਬੜਾ ਕੰਮ ਕਰਨਾ ਪੈਂਦਾ ਹੈ, ਉਹਦੀਆਂ ਦਲੀਲਾਂ ਆਪਣੀਆਂ ਹੁੰਦੀਆਂ ਨੇ, ਉਹਨੂੰ ਕਾਇਲ ਕਰਨਾ ਪੈਂਦਾ, ਜ਼ਿਆਦਾ ਊਰਜਾ, ਜ਼ਿਆਦਾ ਸਮਾਂ ਦੇਣਾ ਪੈਂਦਾ, ਉਹਨੂੰ ਵੀ ਜੋੜਿਆ ਜਾ ਸਕਦਾ ਹੈ, ਉਹਦਾ ਵੀ ਚਾਂਸ, ਉਹਦਾ ਵੀ ਇਉਂ ਕਹਿ ਲਈਏ ਵੀ ਉਮੀਦ ਹੈ, ਉਹ ਵੀ ਬਣ ਸਕਦਾ ਉਪਜਾਊ ਭੂਮੀ। ਪਰ ਤੀਸਰਾ ਹੈ ਸਾਕਤ, ਸਾਕਤ ਦਾ ਅਰਥ ਹੈ ਪੱਥਰ। ਹੁਣ ਪੱਥਰ 'ਤੇ ਜੇ ਕੋਈ ਜਾ ਕੇ ਮੱਥਾ ਮਾਰੇ
ਤੇ ਆਖੇ ਵੀ ਮੈਂ ਪੱਥਰ ਆਪਣੇ ਮੱਥੇ ਨਾਲ ਤੋੜਨਾ ਹੈ। ਕਦੀ ਪੱਥਰ ਮੱਥੇ ਨਾਲ ਨਹੀਂ ਟੁੱਟਦਾ, ਸਦਾ ਹੀ ਮੱਥਾ ਟੁੱਟਦਾ ਹੈ, ਸਦਾ ਹੀ ਮੱਥਾ ਟੁੱਟਦਾ ਹੈ, ਫਿਰ ਉਹਦੇ ਤੋਂ ਦੂਰੀ ਬਣਾਉਣੀ ਪੈਂਦੀ। ਇਸ ਕਰਕੇ ਬਾਣੀ ਵਿੱਚ ਗੁਰੂ ਸਾਹਿਬਾਨ ਨੇ, ਬਾਬਾ ਕਬੀਰ ਜੀ ਵਰਗਾ ਕੋਈ ਵਿਦਵਾਨ ਨਹੀਂ, ਬੜੇ ਬੜੇ ਪੰਡਿਤ ਉਹਨਾਂ ਸਿੱਧੇ ਰਾਏ ਪਾਏ, ਬੜੇ ਬੜੇ ਮੂਰਖ ਉਹਨਾਂ ਨੇ ਵਿਦਵਾਨ ਬਣਾਏ, ਬੜੇ ਬੜੇ ਤਰਕਸ਼ੀਲ ਉਹਨਾਂ ਨੇ ਧਰਮ ਦੇ ਰਾਹ ਤੇ ਲਾਏ, ਪਰ ਜਦੋਂ ਸਾਕਤ ਦੀ ਗੱਲ ਆਈ, ਪਥਰੀਲੇ ਮਨੁੱਖ ਦੀ ਗੱਲ ਆਈ, ਤੇ ਉਹਨਾਂ ਨੇ ਕਹਿ ਦਿੱਤਾ ਸਾਕਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ ਦਾਗ। ਕਹਿੰਦੇ ਸਾਕਤ ਤਾਂ ਕਾਲੇ ਬਰਤਨ ਵਰਗਾ ਹੈ, ਸਾਕਤ ਤਾਂ ਇਸ ਤਰ੍ਹਾਂ ਜਿਵੇਂ ਕਾਲੀ ਕੋਠੜੀ ਵਿੱਚ ਵੜ ਜਾਣਾ, ਉਹਨੂੰ ਅਸੀਂ ਪਰਸਾਂਗੇ, ਉਹਨੂੰ ਸਾਡਾ ਚਿੱਟਾਪਨ ਨੂੰ ਨਹੀਂ ਲੈਣਾ, ਆਪਣੀ ਕਾਲਖ ਸਾਨੂੰ ਦੇ ਜਾਣੀ। ਬੰਦਾ ਤਪ ਜਾਂਦਾ, ਕ੍ਰੋਧਿਤ ਹੋ ਜਾਂਦਾ। ਸੋ ਕੁਝ ਸਾਕਤ ਨੇ, ਪਥਰੀਲੇ ਨੇ, ਮਤਲਬ ਸਮਝਣਾ ਕੁਝ ਨਹੀਂ, ਸਿਰਫ ਟਕਰਾਅ ਕਰਨਾ ਹੈ, ਸਿਰਫ ਇਉਂ ਕਹਿ ਲਈਏ ਸਮਾਂ ਆਪਣਾ ਵੀ ਤੇ ਦੂਜੇ ਦਾ ਵੀ ਬਰਬਾਦ ਕਰਨਾ ਹੈ। ਉਹ ਸਮਝਣ ਵਾਸਤੇ ਆਉਂਦੇ ਹੀ ਨਹੀਂ, ਨਾ ਉਹਨਾਂ ਕੋਲ ਜਗਿਆਸਾ ਹੁੰਦੀ ਹੈ, ਨਾ ਉਹਨਾਂ ਕੋਲ ਕੋਈ ਤਰਕ ਹੁੰਦਾ ਹੈ, ਬਸ ਉਹ ਪੱਥਰ ਹੁੰਦੇ ਨੇ, ਤੇ ਜਿੰਨੀ ਮਰਜ਼ੀ ਉਹਦੇ ਤੇ ਰਹਿਮਤ ਦੀ ਮੀਂਹ ਪੈ ਜਾਏ, ਕਣੀ ਪੈ ਜਾਏ, ਨਹੀਂ ਉਹਨਾਂ ਦੇ ਉੱਤੇ ਕੋਈ ਅਸਰ ਹੋਏਗਾ। ਉਹ ਸਾਕਤ ਨੇ, ਤੇ ਐਸੇ ਇਨਸਾਨ ਸਦਾ ਰਹੇ ਨੇ। ਇਹ ਤਿੰਨੇ ਤਰ੍ਹਾਂ ਦੇ ਇਨਸਾਨ ਸਦਾ ਰਹੇ ਨੇ, ਗੁਰੂ ਕਾਲ ਤੋਂ ਵੀ, ਅਵਤਾਰਾਂ ਦੇ ਕਾਲ ਤੋਂ ਵੀ, ਤੇ ਅੱਜ ਵੀ ਉਹੀ ਸਮਾਂ ਚੱਲਦਾ ਪਿਆ ਹੈ। ਜਿਗਿਆਸਾ ਵਾਲਾ ਥੋੜੇ ਸ਼ਬਦਾਂ ਵਿੱਚ ਸਿੱਖ ਜਾਂਦਾ ਹੈ, ਤਰਕ ਵਾਲਾ ਜਿਹਦੇ ਚ ਥੋੜੇ ਗਿਆਨ, ਜਿਗਿਆਸਾ, ਇੱਛਾ ਹੈ, ਭਾਵਨਾ ਹੈ, ਤਰਕ ਹੈ, ਉਹ ਥੋੜਾ ਵੱਧ ਕੋਸ਼ਿਸ਼ ਕਰਕੇ ਸਿੱਖ ਜਾਂਦਾ, ਹੋਰ ਉਹਦੇ ਤੇ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਸਾਕਤ, ਬਾਬਾ ਜੀ ਕਹਿੰਦੇ ਨਹੀਂ, ਉਹ ਸਮਝਣ ਵਾਲੀ ਨਸਲ ਹੀ ਨਹੀਂ। ਉਹ ਤੇ ਇਸ ਤਰ੍ਹਾਂ ਹੈ, ਬੜੇ ਕਰੜੇ ਸ਼ਬਦ ਵੀ ਵਰਤੇ ਨੇ, ਵੀ ਜਿਵੇਂ ਗਧੇ ਤੇ ਚੰਦਨ ਢੋ ਦਈਏ ਜਾਂ ਉਹਨੂੰ ਚੰਦਨ ਲਾ ਦਈਏ ਤਾਂ ਉਹਨੇ ਸਵਾਹ ਚ ਹੀ ਆਪਣੇ ਆਪ ਨੂੰ ਲਿਟਾਉਣਾ ਹੈ। ਕਹਿੰਦੇ ਸਾਕਤ ਐਸਾ, ਭਾਵੇਂ ਉਹਨੂੰ ਸੁੰਦਰ ਸੁੰਦਰ ਸ਼ਬਦ ਚੰਦਨ ਵਰਗੇ ਬੋਲ ਦਿਓ, ਖੁਸ਼ਬੂ ਦੇ ਦਿਓ, ਚੰਗੇ ਪਦਾਰਥ ਦੇ ਦਿਓ, ਉਹਨੇ ਉਸੇ ਤਰ੍ਹਾਂ ਸਵਾਣ ਵਾਂਗੂ, ਗਰਦਬ ਵਾਂਗੂ ਹੀ ਵਿਵਹਾਰ ਕਰਨਾ, ਕਿਉਂਕਿ ਉਹਦੀ ਬਿਰਤੀ ਹੀ ਉਹ ਹੈ, ਬਿਰਤੀ ਨਹੀਂ ਬਦਲਦੀ। ਖੋਤੇ ਦੇ ਉੱਤੇ ਚੰਦਨ ਲੱਦ ਦਈਏ ਜਾਂ ਉਹਨੂੰ, ਕਈ ਇਨਸਾਨ ਇਸ ਤਰ੍ਹਾਂ ਕਹਿ ਦਿੰਦੇ ਨੇ ਕਿ ਉਹ ਪੰਜਾਬੀ ਦਾ ਮੁਹਾਵਰਾ ਹੈ ਕਿ ਜੇ ਬਾਂਦਰ ਕੋਲ ਪੰਸਾਰੀ ਦਾ ਵੱਟਾ ਆ ਜਾਏ ਜਾਂ ਪੰਸਾਰੀ ਦੀ ਪੁੜੀ ਆ ਜਾਏ, ਉਹ ਵੈਦ ਨਹੀਂ ਬਣ ਜਾਂਦਾ, ਉਹ ਹਕੀਮ ਨਹੀਂ ਬਣ ਜਾਂਦਾ। ਇਹਦਾ ਮਤਲਬ ਹੈ ਕਿ ਭਲੀਆਂ ਚੀਜ਼ਾਂ ਵੀ ਮਨੁੱਖ ਦਾ ਭਲਾ ਨਹੀਂ ਕਰ ਸਕਦੀਆਂ ਜੇ ਉਹ ਭਲਾਈ ਕਰਨ ਲਈ ਤਿਆਰ ਨਹੀਂ, ਜੇ ਉਹਦੇ ਅੰਦਰ ਪਾਤਰਤਾ ਨਹੀਂ। ਤਾਂ ਮਤਲਬ ਇਹ ਹੈ ਕਿ ਅਸੀਂ ਜ਼ਿਆਦਾਤਰ ਇਨਸਾਨ ਵਾਹਿਗੁਰੂ ਦੀ ਕਿਰਪਾ ਤੇ ਸਵਾਲ ਚੁੱਕਦਾ ਹੈ। ਅਸੀਂ ਸਾਰੇ ਹਾਂ, ਅਸੀਂ ਦੇਖਦੇ ਹਾਂ ਵੀ ਫਲਾਣੇ ਤੇ ਬੜੀ ਕਿਰਪਾ ਹੋਈ, ਉਹਦੀ ਗੁਰੂ ਨੇ ਬੜੀ ਛੇਤੀ ਸੁਣ ਲਈ, ਮੇਰੀ ਨਹੀਂ ਸੁਣੀ, ਉਹਦਾ ਕਾਰਜ ਬੜੀ ਛੇਤੀ ਹੋ ਗਿਆ, ਮੇਰਾ ਕਾਰਜ ਨਹੀਂ ਹੋਇਆ। ਪਰ ਗੁਰਦੇਵ ਪਿਤਾ ਮਹਾਰਾਜ ਜੀ ਜੋ ਕਹਿਣਾ ਚਾਹ ਰਹੇ ਨੇ ਵੀ ਪਰਮਾਤਮਾ ਵੱਖਵਾਦੀ, ਪੱਖਵਾਦੀ ਨਹੀਂ, ਫਿਰਕਾ ਪ੍ਰਸਤੀ ਨਹੀਂ, ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਸਦਾ ਹੀ ਸਭ ਦਾ ਇੱਕੋ ਜਿਹਾ ਹੈ। ਤੇ ਦੂਸਰੀ ਵਾਰਤ ਹੈ, ਤੂੰ ਆਪਣੇ ਆਪ ਨੂੰ ਵੇਖ, ਪਹਿਲੀ ਗੱਲ ਇਹ ਵੇਖ ਵੀ ਤੇਰੀ ਹਿਰਦੇ ਰੂਪੀ ਧਰਤੀ ਉਹ ਜ਼ਮੀਨ ਹੈ ਜਿਹਦੀ ਉਪਜਾਊ ਹੈ, ਤੇ ਦੂਸਰਾ ਮੀਂਹ ਤੇ ਪੈ ਰਿਹਾ, ਤੂੰ ਬੀਜਿਆ ਕੀ ਹੈ ਵੀ ਵੇਖਣਾ ਪਏਗਾ ਨਾ, ਬੀਜਿਆ ਕੀ ਹੈ। ਕਿਰਪਾ, ਵਾਹਿਗੁਰੂ ਦੀ ਕਿਰਪਾ ਨੇ ਜੋ ਤੂੰ ਬੀਜਿਆ ਹੈ ਉਹਨੂੰ ਹੀ ਸੁਰਜੀਤ ਕਰਨਾ ਹੈ, ਉਹਨੂੰ ਹੀ ਉਪਜਾਊ ਬਣਾਉਣਾ ਹੈ। ਇਹ ਨਹੀਂ ਵੀ ਜੇ ਤੂੰ ਸੇਵਾ ਵਿੱਚ ਆ ਗਿਆ, ਸਿਮਰਨ ਵਿੱਚ ਆ ਗਿਆ, ਧਰਮੀ ਬਣ ਗਿਆ ਤੇ ਤੂੰ ਬੜਾ ਚੰਗਾ ਹੈ ਬਾਹਰੀ ਤੌਰ ਤੇ। ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਅੰਦਰ ਬੀਜਿਆ ਹੈ, ਜੋ ਅੰਦਰ ਹੈ, ਜੋ ਜੀ ਹੋਏ ਸੋ ਉੱਗਵੈ, ਮੂੰਹ ਕਾ ਕਹਿਆ ਵਾਓ, ਜੋ ਤੇਰੇ ਅੰਦਰ ਹੈ ਉਹ ਉੱਗੇਗਾ। ਤੇ ਵਾਹਿਗੁਰੂ ਦੀ ਤਾਂ, ਕਿਉਂਕਿ ਗੁਰੂ ਨੂੰ ਤਾਂ ਹੀ ਵਰਖਾ ਵਾਂਗੂ ਕਿਹਾ ਹੈ, ਦਰਪਣ ਵਾਂਗੂ ਵੀ ਕਿਹਾ ਸਤਿਗੁਰਾਂ ਨੇ, ਭਾਈ ਗੁਰਦਾਸ ਨੇ ਕਿਹਾ ਗੁਰੂ ਤੇ ਦਰਪਣ ਹੈ। ਹੁਣ ਕੋਈ ਕਾਲਾ ਮੂੰਹ ਕਰਕੇ ਗੁਰੂ ਦੇ ਸਾਹਮਣੇ ਚਲਾ ਜਾਏ, ਕੋਈ ਭੈੜਾ ਮੂੰਹ ਕਰਕੇ ਦਰਪਣ ਦੇ ਸਾਹਮਣੇ ਚਲਾ ਜਾਏ ਤੇ ਫਿਰ ਦਰਪਣ ਦਾ ਕਸੂਰ ਕੱਢੇ, ਸ਼ੀਸ਼ੇ ਦਾ ਕਸੂਰ ਕੱਢੇ ਵੀ ਸ਼ੀਸ਼ਾ ਮੇਰਾ ਮੂੰਹ ਸਹੀ ਨਹੀਂ ਵਿਖਾ ਰਿਹਾ। ਇਹਦਾ ਮਤਲਬ ਕੀ ਹੈ? ਸ਼ੀਸ਼ੇ ਦਾ ਕਸੂਰ ਨਹੀਂ, ਸ਼ੀਸ਼ੇ ਨੂੰ ਨਹੀਂ ਸਵਾਰਨਾ, ਆਪਣੇ ਮੁੱਖ ਨੂੰ ਸਵਾਰਾਂਗੇ। ਤੂੰ ਜੈਸਾ ਹੈ ਦਰਪਣ ਵੈਸਾ ਹੀ ਵਿਖਾਏਗਾ, ਤੂੰ ਜੋ ਬੀਜੇਗਾ ਧਰਤੀ ਚ ਉਹੀ ਉੱਗੇਗਾ। ਅਸੀਂ ਇਹ ਕਹੀਏ ਵੀ ਮੈਂ ਬੀਜਾਂ ਬੁਰੀਆਂ ਚੀਜ਼ਾਂ, ਕੰਡੇ ਬੀਜਾਂ, ਤੇ ਉਗ ਅੰਮ੍ਰਿਤ ਜੈ ਬੀਜੈ, ਬਿਖ ਮੰਗੈ ਅੰਮ੍ਰਿਤ ਵੇਖੋ, ਇਹੋ ਨਿਆਉ। ਗੁਰੂ ਸਾਹਿਬ ਜੀ ਕਹਿੰਦੇ ਬਿਖ ਬੀਜੀ, ਜ਼ਹਿਰ ਬੀਜਿਆ ਆਪਣੇ ਅੰਦਰ, ਤੇ ਮੰਗਦਾ ਬੰਦਾ ਇਹ ਹੈ ਵੀ ਮੈਨੂੰ ਉਹਦੇ ਬਦਲੇ ਅੰਮ੍ਰਿਤ ਮਿਲ ਜਾਏ। ਇਹ ਨਿਆਂ ਹੈ? ਇਹ ਨਿਆਂ ਨਹੀਂ।
ਅਸੀਂ ਜੇ ਕੋਈ ਸਾਡੇ ਨਾਲ ਨਿਆਂ ਕਰੇ ਜਾਂ ਅਸੀਂ ਕਿਸੇ ਨਾਲ ਨਿਆਂ ਕਰੇ, ਜੋ ਜਿਸ ਤਰ੍ਹਾਂ ਦਾ ਵਰਤਾਰਾ ਕਰੇਗਾ ਅਸੀਂ ਵੈਸਾ ਹੀ ਵਰਤਾਰਾ ਕਰਾਂਗੇ, ਇਹੀ ਨਿਆਂ ਹੈ ਨਾ। ਤਾਂ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹਦੀ ਕਿਰਪਾ ਸਭ ਤੇ ਹੈ। ਪਹਿਲੀ ਗੱਲ, ਆਪਣੇ ਹਿਰਦੇ ਨੀ ਜ਼ਮੀਨ ਨੂੰ ਉਪਜਾਊ ਬਣਾ। ਵਾਰ ਵਾਰ ਵਾਰ ਵਾਰ ਇਹਦੇ ਤੇ ਕੰਮ ਕਰਨਾ ਪੈਣਾ। ਦੂਸਰਾ, ਫਿਰ ਤੇਰਾ ਬੀ ਕੀ ਹੈ? ਜੇ ਤੇ ਤੂੰ ਬੀਜਿਆ ਸੰਸਾਰੀ ਬੀ, ਦੋ ਤਰ੍ਹਾਂ ਦੇ ਬੀ ਹੋ ਗਏ ਨਾ, ਇੱਕ ਤਾਂ ਹੋ ਗਿਆ ਪਦਾਰਥ ਲੈਣੇ ਨੇ, ਦੁਨਿਆਵੀ ਪਦਾਰਥ ਲੈਣੇ, ਇਹ ਉਹ ਬੀਜ ਨੇ ਮੰਨ ਲਓ ਬੀਜੇ ਤੇ ਕੁਝ ਦਿਨਾਂ ਵਿੱਚ ਉੱਗ ਜਾਂਦੇ ਨੇ, ਫਸਲਾਂ ਐਸੀਆਂ ਨੇ ਨਾ ਕੁਝ, ਧਰਤੀ ਚ ਬੀਜੋ ਉਹਨਾਂ ਦੇ ਬੀ ਦੇ ਬੂਟੇ ਪਣਪਦੇ ਨੇ, ਦੋ ਚਾਰ ਦਸ ਦਿਨਾਂ ਵਿੱਚ ਬਾਹਰ ਨਿਕਲ ਆਉਂਦੇ ਨੇ, ਫਿਰ ਉਹ ਵੱਡਾ ਰੁੱਖ ਬਣ ਜਾਂਦੇ ਨੇ। ਕਿਸੇ ਨੂੰ ਸਾਲ ਬਾਅਦ ਫਲ ਲੱਗ ਜਾਂਦਾ, ਕਿਸੇ ਨੂੰ ਦੋ ਸਾਲ ਬਾਅਦ ਲੱਗ ਜਾਂਦਾ, ਕਿਸੇ ਨੂੰ ਪੰਜ ਸਾਲ ਲੱਗ ਜਾਂਦੇ ਨੇ ਫਲ ਤੱਕ ਪਹੁੰਚਣ ਦੇ ਲਈ। ਕੁਝ ਰੁੱਖ ਐਸੇ ਨੇ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ, ਪਰ ਉਹ ਉਹਨਾਂ ਦਾ ਫਲ ਕੀ, ਉਹਨਾਂ ਦਾ ਹੋਣਾ ਹੀ, ਉਹਨਾਂ ਦੀ ਲੱਕੜ, ਉਹਨਾਂ ਦਾ ਵਜੂਦ, ਉਹ ਬੜੇ ਕੰਮ ਆਉਂਦਾ। ਤੇ ਉਹ ਕਈ ਕਈ ਸਾਲਾਂ ਤੱਕ, ਕਈ ਕਈ ਸਾਲਾਂ ਤੱਕ, ਤੀਹ ਤੀਹ ਸਾਲ ਤੱਕ, ਚਾਲੀ ਚਾਲੀ ਸਾਲ ਤੱਕ ਕਿਸੇ ਰੁੱਖ ਨੂੰ ਪਲਣਾ ਪੈਂਦਾ, ਬਣਾਉਣਾ ਪੈਂਦਾ ਉਹਨੂੰ ਆਪਣੇ ਮੁਕਾਮ ਤੱਕ ਪਹੁੰਚਣ ਦੇ ਲਈ। ਹੁਣ ਉਹਦੇ ਤੇ ਵੀ ਵਰਖਾ ਹਰ ਸਾਲ ਹੁੰਦੀ ਹੈ, ਉਹਨੂੰ ਵੀ ਪਾਣੀ ਮਿਲਦਾ, ਉਹਨੂੰ ਵੀ ਖਾਦ ਮਿਲਦੀ, ਹਰ ਚੀਜ਼ ਉਹਨੂੰ ਮੁਹੱਈਆ ਹੁੰਦੀ ਹੈ, ਧੁੱਪ ਛਾਂ ਨੂੰ ਮਿਲਦੀ ਹੈ। ਪਰ ਅਸੀਂ ਆਖੀਏ ਵੀ ਇੱਕ ਬੀਜ ਜਿਹੜਾ, ਇੱਕ ਧਰਤੀ ਤੇ ਕਿਸਾਨ ਨੇ 6 ਮਹੀਨਿਆਂ ਵਿੱਚ ਦੋ ਤਿੰਨ ਫਸਲਾਂ ਲੈ ਲਈਆਂ ਨੇ, ਇੱਕ ਇਨਸਾਨ ਜਿਹੜਾ ਹੈ ਉਹ ਆਪਣੀ ਜ਼ਮੀਨ ਵਿੱਚ ਪਤਾ ਨਹੀਂ ਕਿਹੜਾ ਬੀ ਬੀਜੀ ਜੇ ਬੈਠਾ, ਕਈ ਸਾਲ ਹੋ ਗਏ ਨੇ ਉਹਨੇ ਉਸ ਤੋਂ ਉਹਨੂੰ ਕੱਟਿਆ ਹੀ ਨਹੀਂ, ਉਹ ਪਣਪੀ ਜਾ ਰਿਹਾ, ਦੇ ਸਾਰਾ ਕੁਝ ਉਹਨੂੰ ਦਿਆ, ਖਾਦ ਪਾਣੀ। ਤਾਂ ਉਹ ਕਿਸਾਨ ਜਾਣਦਾ ਵੀ ਜਿੱਦਣ ਮੇਰਾ ਇਹ ਬੀਜ ਪ੍ਰਫੁੱਲਤ ਹੋਏਗਾ, ਫਲੀਭੂਤ ਹੋਏਗਾ, ਤੇ ਇਹਨੇ ਕਈ ਸਾਲਾਂ ਦੀ, ਜਨਮਾਂ ਜਨਮਾਂਤਰਾਂ ਦੀ ਮੇਰੀ ਭੁੱਖ ਮਿਟਾ ਦੇਣੀ ਹੈ। ਭਾਵ ਇਹ ਹੈ ਕਿ ਕੁਝ ਸੰਸਾਰੀ ਪਦਾਰਥ ਸਾਡੀਆਂ ਲੋੜਾਂ ਹੁੰਦੀਆਂ ਨੇ। ਜਦੋਂ ਅਸੀਂ ਹਿਰਦੇ ਦੀ ਧਰਤੀ ਤੇ ਵਾਹਿਗੁਰੂ ਦੀ ਵਰਖਾ ਪਏਗੀ, ਨਾਮ ਬੀਜ ਬੀਜਾਂਗੇ, ਕੋਈ ਮੰਗ, ਕੋਈ ਫੁਰਨਾ ਬਣਾਵਾਂਗੇ ਨਾ, ਤੇ ਉਹ ਫੁਰਨਾ ਗੁਰੂ ਪੂਰਿਆਂ ਕਰ ਦੇਗਾ, ਜਿੰਨੀ ਉਹਦੀ ਪ੍ਰਾਲਬਧ ਹੈ ਉਹਦੇ ਅਨੁਸਾਰ ਸਾਨੂੰ ਮਿਲ ਜਾਏਗਾ। ਪਰ ਕੁਝ ਐਸੇ ਭਾਗ ਹੁੰਦੇ ਨੇ, ਕੁਝ ਐਸੇ ਕਰਮ ਹੁੰਦੇ ਨੇ, ਕੁਝ ਐਸੀਆਂ ਕਾਮਨਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਮਨੁੱਖ ਨੂੰ ਇੰਤਜ਼ਾਰ ਕਰਨਾ ਪੈਂਦਾ, ਚੱਲਣਾ ਪੈਂਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪੂਰਿਆ ਨਹੀਂ ਹੋਣਾ, ਉਹਦੇ ਸਮਾਂ, ਉਹਦੇ ਫਲ ਦਾ ਸਮਾਂ ਨਹੀਂ ਆਇਆ। ਅਸੀਂ ਉਹ ਬੀਜ ਬੀਜਿਆ ਹੈ ਜਿਹਦੇ ਲਈ ਕੁਝ ਸਾਲ ਲੱਗ ਸਕਦੇ ਨੇ, ਕੁਝ ਮਹੀਨੇ ਲੱਗ ਸਕਦੇ ਨੇ, ਦਸ਼ਕ ਲੱਗ ਸਕਦੇ ਨੇ, ਪਰ ਉਹਦੀ ਵਰਖਾ ਦੀ ਰਹਿਮਤ ਤੇ ਕਿੰਤੂ ਨਹੀਂ ਕਰਨਾ, ਕਿਉਂਕਿ ਉਹ ਸਦੀ ਵੀ ਹੋ ਰਹੀ ਹੈ, ਹਰ ਥੈਂ ਵਰਸਦਾ, ਹਰ ਥਾਂ ਤੇ ਵਰਸ ਰਿਹਾ, ਵਰਸ ਹੈ ਭਾਏ ਸੁਭਾਏ, ਇੱਕੋ ਜਿਹਾ ਵਰਸ ਰਿਹਾ, ਪਿਆਰ ਨਾਲ ਵਰਸ ਰਿਹਾ, ਨਿਰਪੱਖ ਹੋ ਕੇ ਵਰਸ ਰਿਹਾ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਸੇ ਬਿਰਖਾ ਹਰਿਆਵਲੇ, ਇੱਥੇ ਗੱਲ ਮੁਕਾ ਦਿੱਤੀ, ਗੁਰੂ ਸਾਹਿਬ ਨੇ ਸੌਖਾ ਕਰ ਦਿੱਤਾ। ਕਹਿੰਦੇ ਸਾਰੀ ਰੁੱਖਾਂ ਤੇ ਮੀਂਹ ਪੈਂਦਾ ਹੈ, ਸਾਰੇ ਰੁੱਖਾਂ ਤੇ, ਪਰ ਉਹ ਬਿਰਖ ਹਰਿਆਵਲੇ ਹੁੰਦੇ ਨੇ ਜੋ ਗੁਰਮੁਖ ਰਹੇ ਸਮਾਏ, ਜੋ ਗੁਰੂ ਦੇ ਸ਼ਰਨ ਵਿੱਚ ਬੈਠੇ ਨੇ, ਗੁਰੂ ਦੇ ਨੇੜੇ ਬੈਠੇ ਨੇ। ਇਹਦਾ ਮਤਲਬ ਇਹ ਹੋ ਗਿਆ ਜਿਹੜੇ ਗੁਰੂ ਦੀ ਕਿਰਪਾ ਨਾਲ ਉਸ ਧਰਤੀ ਤੇ ਬੈਠੇ ਨੇ ਜਿਹੜੀ ਉਪਜਾਊ ਹੈ, ਜਿਹੜੀ ਨਿਮਾਣ ਵਿੱਚ ਹੈ, ਜਿਹਦੇ ਜੜ੍ਹਾਂ ਵਿੱਚ ਪਾਣੀ ਡਿੱਗਦਾ ਹੈ, ਉਹ ਸਮਝ ਲਓ ਬਿਰਖ ਸਦਾ ਹੀ ਹਰੇ ਭਰੇ ਰਹਿਣਗੇ। ਤੇ ਜਿਹੜੇ ਬਿਰਖ ਚੋਟੀ ਤੇ ਲੱਗੇ ਹੋਏ ਨੇ, ਪੱਥਰ ਤੇ ਲੱਗੇ ਹੋਏ ਨੇ, ਦਾ ਮਤਲਬ ਹੈ ਵੀ ਉਹ ਹੰਕਾਰ, ਇੱਥੇ ਭਾਵ ਇਹ ਹੋ ਗਿਆ ਵੀ ਅਸੀਂ ਸਾਰਿਆਂ ਦੇ ਉੱਤੇ ਰੱਬ ਦੀ ਕਿਰਪਾ ਹੈ, ਪਰ ਅਸੀਂ ਵੇਖੀਏ ਵੀ ਅਸੀਂ ਹੰਕਾਰ ਦੇ ਪੱਥਰ ਤੇ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ ਕਿ ਨਿਮਰਤਾ ਦੇ ਟੋਏ ਵਿੱਚ, ਨਿਮਰਤਾ ਦੀ ਜ਼ਮੀਨ ਵਿੱਚ ਅਸੀਂ ਗੱਡੇ ਹੋਏ ਹਾਂ। ਜਿਹੜਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਮਰਤਾ ਵਿੱਚ ਰਹਿੰਦਾ, ਪਿਆਰ ਵਿੱਚ ਰਹਿੰਦਾ, ਸ਼ਰਧਾ ਵਿੱਚ ਰਹਿੰਦਾ, ਉਹ ਸਦਾ ਹੀ ਹਰਿਆ ਭਰਿਆ ਰਹਿੰਦਾ। ਉਹ ਤੇ ਐਸਾ ਫਲ ਹੈ, ਐਸਾ ਰੁੱਖ ਹੈ ਜਿਹੜਾ 12 ਮਹੀਨੇ 30 ਦਿਨ ਜਿਹੜਾ ਹੈ ਉਹ ਫਲ ਦਿੰਦਾ ਹੈ, ਉਹ ਸਦਾ ਹੀ ਫਲ ਦਿੰਦਾ ਹੈ, ਹਰਿਆਵਲ ਹੈ ਉਹ। ਉਹਨੂੰ ਕਿਹਾ ਜਾਂਦਾ ਵੀ ਇਹ ਸਰਬਮਾਸੀ ਹੈ, ਸਾਰੇ ਸਾਲ ਹੀ ਜਿਹੜਾ ਫਲਦਾ ਰਹਿੰਦਾ, ਜਿਹਦੇ ਤੇ ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ, ਜਿਹੜਾ ਨਿਰਮਾਣਤਾ ਵਿੱਚ ਰਹਿੰਦਾ, ਪਿਆਰ ਵਿੱਚ ਰਹਿੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹ ਬਿਰਖ ਸਦਾ ਹੀ ਫਲਿਆ ਰਹਿੰਦਾ, ਤੇ ਉਹਦੇ ਤੇ ਫਿਰ ਪੰਖੀ ਸਦਾ ਆਉਂਦੇ ਨੇ। ਐਸਾ ਬੀਜ ਬੋਏ 12 ਮਾਸ ਫਲੰਤ, ਬਾਬਾ ਕਬੀਰ ਜੀ ਕਹਿੰਦੇ ਐਸਾ ਬੀਜ ਬੋ ਜਿਹੜਾ 12 ਮਾਹ ਹੀ ਹਰ ਸਾਲਾ ਸਾਲ ਹੀ ਫਲਦਾ ਰਹੇ, ਤੇ ਪੰਖੀ ਉਹਦੇ ਤੇ ਆਉਂਦੇ ਰਹਿਣੇ। ਦਾ ਮਤਲਬ ਇਹ ਹੈ ਇਹ ਭਾਈ, ਨਾਮ ਰੂਪੀ ਬੀਜ ਆਪਣੇ ਅੰਦਰ ਬੋ, ਤੇ ਉਹ ਜਦੋਂ ਤੂੰ ਬੀਜੇਗਾ ਉਹਦਾ ਫਲ ਲੱਗੇਗਾ। ਸਾਰੇ ਪੰਖੀਆਂ ਦਾ ਅਰਥ ਹੈ ਤੇਰੀਆਂ ਸਾਰੀਆਂ ਕਾਮਨਾਵਾਂ ਜਿਹੜੀਆਂ ਉੱਡੀਆਂ ਫਿਰਦੀਆਂ ਨਾ, ਦੂਰ ਦੂਰ ਤੈਨੂੰ ਲੱਗਦੀਆਂ, ਜਦੋਂ ਤੂੰ ਫਲਦਾਰ ਹੋ ਜਾਏਗਾ ਤੇਰੇ ਤੇ ਆ ਕੇ ਬੈਠ ਜਾਣਗੇ, ਹਰ ਪਦਾਰਥ, ਹਰ ਕਾਮਨਾ ਤੇਰੀ ਪੂਰੀ ਹੋ ਜਾਏਗੀ, ਜੇ ਤੂੰ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਉੱਥੇ ਬੀਜਿਆ ਹੈ।
ਜਿੱਥੇ ਪਾਣੀ ਰਹਿਮਤ ਦਾ ਟਿਕਦਾ ਹੈ, ਬਾਰਿਸ਼ ਦਾ ਪਾਣੀ ਜਿੱਥੇ ਟਿਕਦਾ ਹੈ, ਪਹਾੜਾਂ ਤੇ ਟਿਕਦਾ ਨਹੀਂ, ਉੱਥੋਂ ਵੀ ਡਿੱਗ ਕੇ ਥੱਲੇ ਆ ਜਾਂਦਾ ਹੈ, ਉੱਥੋਂ ਵੀ ਖਿਸਕ ਕੇ ਥੱਲੇ ਆ ਜਾਂਦਾ ਹੈ। ਸੋ ਅਸੀਂ ਆਪਣੇ ਆਪ ਨੂੰ ਟਿੱਬਾ ਨਹੀਂ ਬਣਾਉਣਾ, ਅਸੀਂ ਆਪਣੇ ਆਪ ਨੂੰ ਨਿਵਾਨ ਬਣਾਉਣਾ ਹੈ, ਅਸੀਂ ਆਪਣੇ ਆਪ ਨੂੰ ਪੱਧਰ ਬਣਾਉਣਾ ਹੈ ਕਿ ਜਿੱਥੇ ਆ ਕਰਕੇ ਗੁਰੂ ਦੀ ਰਹਿਮਤ ਦਾ, ਬਾਰਿਸ਼ ਦਾ ਪਾਣੀ ਟਿਕ ਜਾਏ ਤੇ ਫਿਰ ਅਸੀਂ ਹਰਿਆਵਲੇ ਬਿਰਖ ਰਹੀਏ ਸਾਰਾ ਸਾਲ। ਸਾਰਾ ਸਾਲ ਜਿਹੜਾ ਹੈ ਉਹ ਮੀਂਹ ਪੈਂਦਾ, ਮੀਂਹ ਤਾਂ ਇਉਂ ਵੀ ਕਹਿ ਸਕਦੇ ਹਾਂ ਕਿ ਮੀਂਹ ਦੀ ਰੁੱਤ ਹੈ, ਵਰਖਾ ਦੀ ਰੁੱਤ ਹੈ, ਪਰ ਕੁਝ ਰੁੱਖ ਐਸੇ ਨੇ ਜਿਹੜੇ ਉਸ ਢੰਗ ਨਾਲ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਲੈਂਦੇ ਨੇ, ਉਹ ਸਾਰਾ ਸਾਲ ਹੀ ਫਲੀ ਭੂਤ ਰਹਿੰਦੇ ਨੇ। ਕੁਝ ਐਸੇ ਨੇ ਬਸ ਦੋ ਮਹੀਨਿਆਂ 'ਚ ਉੱਗਦੇ ਨੇ, ਉਦੋਂ ਫਿਰ ਬਾਅਦ 'ਚ ਸੜ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਜਿਹੜੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਗੁਰਮੁਖ ਹੋ ਗਏ, ਉਹ ਬਾਰਾਂ ਮਾਹ ਹੀ ਸਦੀਵ ਕਾਲ ਹੀ ਹਰਿਆਵਲ ਰਹਿੰਦੇ ਨੇ, ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ। ਨਾਨਕ ਨਦਰੀ ਸੁੱਖ ਹੋਏ, ਪਰਮੇਸ਼ਵਰ ਦੀ ਕਿਰਪਾ ਨਦਰ ਉਹਨਾਂ ਤੇ ਹੁੰਦੀ ਹੈ, ਸੁੱਖ ਹੋ ਜਾਂਦਾ, ਉਹਨਾਂ ਨੂੰ ਆਨੰਦ ਮਿਲਦਾ ਹੈ। ਇਹਨਾਂ ਜਨਤਾ ਕਾ ਦੁੱਖ ਜਾਏ, ਤੇ ਇਹ ਜਨਤ ਜਿਹੜੇ ਵਾਹਿਗੁਰੂ ਦੇ ਨਾਮ ਤੋਂ ਹੀ ਨੇ, ਵਰਖਾ ਤੋਂ ਹੀ ਨੇ ਹੁੰਦੇ ਨੇ, ਪਰ ਜਦੋਂ ਗੁਰਮੁਖ ਬਣ ਜਾਂਦੇ ਨੇ ਉਹਨਾਂ ਤੇ ਰਹਿਮਤ ਦਾ ਮੀਂਹ ਪੈ ਜਾਂਦਾ, ਦੁੱਖ ਚਲਾ ਜਾਂਦਾ ਹੈ। ਇਹਨਾਂ ਜਨਤਾ ਕਾ ਦੁੱਖ ਜਾਏ, ਉਹਨਾਂ ਹਿਰਦਿਆਂ ਦਾ ਦੁੱਖ ਮਿਟ ਜਾਂਦਾ ਹੈ, ਉਹਨਾਂ ਆਤਮਾਵਾਂ ਦਾ ਦੁੱਖ ਮਿਟ ਜਾਂਦਾ ਹੈ ਜਿਹੜੀਆਂ ਟੁੱਟੀਆਂ ਹੁੰਦੀਆਂ ਨੇ, ਜਿਹੜੀਆਂ ਬਿਖਰੀਆਂ ਹੁੰਦੀਆਂ ਨੇ। ਪਰ ਜਿਉਂ ਹੀ ਉਹ ਗੁਰੂ ਦੀ ਕਿਰਪਾ ਦੀਆਂ ਪਾਤਰ ਬਣ ਜਾਂਦੀਆਂ ਨੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਸ਼ਰਸ਼ਾਰ ਕਰ ਲੈਂਦੀਆਂ ਜੀਵ ਆਤਮਾ, ਗੁਰੂ ਸਾਹਿਬ ਕਹਿੰਦੇ ਫਿਰ ਉਹਨਾਂ ਤੇ ਐਸਾ ਵਾਹਿਗੁਰੂ ਦੀ ਰਹਿਮਤ ਦੀ ਕਣੀ ਪੈਂਦੀ ਹੈ ਕਿ ਉਹਨਾਂ ਦਾ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਉਹ ਫਿਰ ਇਸ ਤਰ੍ਹਾਂ ਵਰਸਦਾ ਹੈ ਜਿਵੇਂ ਪਿੱਛੇ ਆਪਾਂ ਪਾਵਨ ਸਲੋਕ ਬਾਬਾ ਜੀ ਦੇ ਪੜ੍ਹਨਾ, ਗੁਰੂ ਅਮਰਦਾਸ ਜੀ ਦੇ ਵੀ, ਉਨਵ ਉਨਵ ਆਇਆ ਬਰਸੈ ਲਾਏ ਝੜੀ। ਉਨਵ ਉਨਵ ਦਾ ਅਰਥ ਪਿੱਛੇ ਅਰਥ ਕੀਤਾ ਸੀ ਵੀ ਝੁੱਕ ਝੁੱਕ ਕੇ ਆਇਆ ਫਿਰ ਬੱਦਲ ਉਹਨਾਂ ਤੱਕ, ਤੇ ਇਸ ਤਰ੍ਹਾਂ ਵਰਸਦਾ ਝੜੀ ਲਾ ਦਿੰਦਾ ਹੈ। ਉਹ ਸਦਾ ਹੀ ਭਿੱਜੇ ਰਹਿੰਦੇ ਨੇ ਨਾਮ ਦੀ ਰਹਿਮਤ ਨਾਲ, ਨਾਮ ਦੀ ਬਖਸ਼ਿਸ਼ ਦੇ ਨਾਲ। ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਕਿਉਂਕਿ ਦੁੱਖ ਤੇ ਤਕਲੀਫ ਪਾਣੀ ਤੋਂ ਟੁੱਟੀਆਂ ਹੀ ਹੈ ਨਾ, ਪਾਣੀ ਜੀਵ ਹੈ। ਇਸੇ ਤਰ੍ਹਾਂ ਪ੍ਰਾਣੀ ਦਾ ਜੀਵਨ ਜਿਹੜਾ ਹੈ ਉਹ ਨਾਮ ਹੈ, ਉਹ ਹੁਕਮ ਹੈ, ਉਹ ਕਿਰਪਾ ਹੈ, ਤੇ ਜਿਹੜਾ ਅੱਠੇ ਪੈਰ ਵਾਹਿਗੁਰੂ ਦੀ ਕਿਰਪਾ ਵਿੱਚ ਰਹੇ, ਵਾਹਿਗੁਰੂ ਦੀ ਰਜ਼ਾ ਵਿੱਚ ਰਹੇ, ਉਹਨੂੰ ਦੁੱਖ ਕਾਹਦਾ। ਦੁੱਖ ਤਾਂ ਉਦੋਂ ਹੀ ਆ ਜਦੋਂ ਵਿਸਰ ਜਾਏ, ਤਾਂ ਦਤਾਰ ਜੀ ਕਹਿੰਦੇ ਨੇ ਉਹਨਾਂ ਜਨਤਾ ਦਾ ਦੁੱਖ ਮਿਟ ਜਾਂਦਾ ਜਿਹੜੇ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਨੇ। ਦੁੱਖ ਮਿਟ ਗਿਆ ਤੇ ਜਿਹੜੇ ਪਰਮਾਤਮਾ ਪਰਮੇਸ਼ਵਰ ਦੇ ਨਾਮ ਤੋਂ ਟੁੱਟੇ ਹੋਏ ਨੇ, ਉਹ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਹਰਿਆ ਭਰਿਆ ਕਰਨ ਦੀ ਕੋਸ਼ਿਸ਼ ਕਰਨ, ਬਾਬਾ ਜੀ ਕਹਿੰਦੇ ਨਹੀਂ, ਗੁਰੂ ਕਿਰਪਾ ਦੀ ਬਰਖਾ ਤੋਂ ਬਿਨਾਂ ਹਰਿਆਵਲ ਨਹੀਂ ਹੁੰਦੀ। ਵਾਹਿਗੁਰੂ ਦੀ ਰਹਿਮਤ ਬੜੀ ਵੱਡੀ ਚੀਜ਼ ਹੈ, ਬੰਦਾ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕਰ ਲਏ ਆਪਣੇ ਤੌਰ ਤੇ, ਬੰਦਾ ਕੁਦਰਤੀ ਸਰੋਤ ਜਿਹੜੇ ਰੱਬ ਨੇ ਕੁਦਰਤੀ ਸਰੋਤ ਸਾਨੂੰ ਦਿੱਤੇ ਨੇ ਨਾ, ਜਾਂ ਜੋ ਕੁਦਰਤਨ ਸਾਡੇ ਤੇ ਰਹਿਮਤਾਂ ਹੁੰਦੀਆਂ ਨੇ, ਮਨੁੱਖ ਸੋਚਦਾ ਵੀ ਅਸੀਂ ਆਪਣੀ ਟੈਕਨੋਲੋਜੀ ਦੇ ਨਾਲ, ਆਪਣੇ ਸਿਆਣਪ ਨਾਲ ਅਸੀਂ ਉਹੋ ਜਿਹੀ ਬਨਾਵਟ ਬਣਾ ਕੇ ਆਪਣੇ ਆਪ ਨੂੰ ਹਰਿਆ ਭਰਿਆ ਕਰ ਸਕਦੇ ਹਾਂ, ਪਰ ਨਹੀਂ ਹੋ ਸਕਦਾ। ਬੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਆ ਪਿੱਛੇ ਜੇ ਭਾਰਤ ਦੀ ਧਰਤੀ ਤੇ ਜਦੋਂ ਇਹ ਦੇਖਿਆ ਵੀ ਬਹੁਤ ਜ਼ਿਆਦਾ, ਖਾਸ ਕਰਕੇ ਦਿੱਲੀ ਦੀ ਧਰਤੀ ਤੇ ਪੋਲਿਊਸ਼ਨ ਦੀਆਂ ਗੱਲਾਂ ਆਈਆਂ, ਹਵਾ ਦੀ ਕੁਆਲਿਟੀ ਇੰਨੀ ਡਿੱਗ ਚੁੱਕੀ ਸੀ, ਉਹਨਾਂ ਇਹ ਸੋਚਿਆ ਵੀ ਅਸੀਂ ਬਨਾਵਟੀ ਬੱਦਲ ਬਣਾ ਕੇ ਮੀਂਹ ਪਾਵਾਂਗੇ, ਕਿਉਂਕਿ ਬਾਰਿਸ਼ ਨਹੀਂ ਸੀ ਪੈ ਰਹੀ, ਕਿ ਮੀਂਹ ਪਏਗਾ, ਜਿਹੜਾ ਪੋਲਿਊਸ਼ਨ ਹੈ ਜਿਹਨੇ ਉੱਤੇ ਪਰਤ ਬਣਾਈ ਹੋਈ ਹੈ ਉਹ ਡਿੱਗ ਜਾਏਗੀ, ਟੁੱਟ ਜਾਏਗੀ। ਪਰ ਸਾਰੇ, ਹਾਲਾਂਕਿ ਕਈ ਦੇਸ਼ਾਂ ਨੇ ਕੀਤਾ, ਪਰ ਇਹ ਸਭ ਕੁਝ ਬਹੁਤ ਇਉਂ ਕਹਿ ਲਈਏ ਵੀ ਗੈਰ ਕੁਦਰਤਨ ਹੈ। ਜੋ ਚੀਜ਼ ਗੈਰ ਕੁਦਰਤਨ ਹੈ ਉਹ ਅਸੀਂ ਕਰਾਂਗੇ ਉਹਦਾ ਸਾਨੂੰ ਖਮਿਆਜ਼ਾ ਜ਼ਿਆਦਾ ਭੁਗਤਣਾ ਪੈਂਦਾ। ਹੋ ਸਕਦਾ ਸਮੇਂ ਵੇਲੇ ਉਸ ਵਕਤ ਵਕਤੀ ਤੌਰ ਤੇ ਲੱਗੇ ਵੀ ਸਾਨੂੰ ਇਹਦਾ ਫਾਇਦਾ ਆਏਗਾ, ਪਰ ਨਹੀਂ, ਗੈਰ ਕੁਦਰਤਨ ਢੰਗ ਦੇ ਨਾਲ ਜੋ ਵੀ ਕਾਰਜ ਕੀਤਾ ਜਾਏਗਾ ਉਹਦਾ ਫਾਇਦਾ ਘੱਟ ਹੈ, ਉਹਦਾ ਨੁਕਸਾਨ ਜ਼ਿਆਦਾ। ਕੁਦਰਤਨ ਤਰੀਕੇ ਨਾਲ ਜੋ ਵੀ ਵਾਹਿਗੁਰੂ ਸਾਨੂੰ ਪਰੋਸ ਰਿਹਾ ਨਾ, ਉਹ ਸਦਾ ਹੀ ਰਹਿਮਤਾਂ ਵਰਸਾਉਂਦਾ, ਸਦਾ ਹੀ ਬਖਸ਼ਿਸ਼ ਕਰਦਾ ਹੈ। ਇਸ ਕਰਕੇ ਨਿਆਮਤ ਹੈ ਪਰਮਾਤਮਾ ਦੀ, ਵਰਖਾ ਵੀ ਮੀਂਹ ਵੀ ਵਾਹਿਗੁਰੂ ਦੀ ਨਿਆਮਤ ਹੈ। ਜਦੋਂ ਵਰਸਦਾ ਜਿਸ ਸਮੇਂ ਤੇ ਵਰਸਦਾ ਹੈ, ਉਹ ਕੁਦਰਤ ਨੇ ਬੜਾ ਸੁੰਦਰ ਨਿਜ਼ਾਮ ਹੈ ਪਰਮਾਤਮਾ ਦਾ, ਹਰ ਚੀਜ਼ ਨੂੰ ਸਮੇਂ ਵਿੱਚ ਬੱਝਿਆ ਹੈ।
ਤੇ ਜੇ ਕਿਤੇ ਕੋਈ ਚੀਜ਼ ਸਮੇਂ ਤੋਂ ਅੱਗੇ ਪਿੱਛੇ ਹੁੰਦੀ ਹੈ ਨਾ, ਇਹ ਵੀ ਆਮ ਮਨੁੱਖ ਦੀ ਸ਼ੈਤਾਨੀ ਦਿਮਾਗ ਦੀ ਕਾਢ ਹੈ ਕਿ ਜਦੋਂ ਕੁਦਰਤ ਨਾਲ ਖਿਲਵਾੜ ਕਰਦਾ ਹੈ, ਖੇਡਾਂ ਕਰਦਾ ਹੈ, ਫਿਰ ਕੁਦਰਤ ਵੀ ਆਪਣੇ ਆਪ ਨੂੰ ਵਿਖਾਉਂਦੀ ਹੈ, ਫਿਰ ਆਪਣਾ ਭਿਆਨਕ ਰੂਪ ਵਿਖਾਉਂਦੀ ਹੈ। ਸੋ ਦਤਾਰ ਪਿਤਾ ਮਹਾਰਾਜ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਵਾਹਿਗੁਰੂ ਦੀ ਰਹਿਮਤ ਦਾ ਮੀਂਹ ਪੈ ਰਿਹਾ ਹੈ। ਇਸ ਸਲੋਕ ਦਾ ਭਾਵ ਹੈ ਵਾਹਿਗੁਰੂ ਦੀ ਰਹਿਮਤ ਦਾ ਮੀਂਹ ਵਰ ਰਿਹਾ ਹੈ, ਅਸੀਂ ਨੀਵੇਂ ਹੋ ਕਰਕੇ ਉਸ ਨੂੰ ਗ੍ਰਹਿਣ ਕਰੀਏ, ਅਸੀਂ ਝੁਕ ਜਾਈਏ ਗੁਰੂ ਕੀ ਸੰਗਤ ਵਿੱਚ, ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ, ਉੱਥੇ ਟਿਕ ਜਾਈਏ, ਉੱਥੇ ਬਾਰਿਸ਼ ਜਿਹੜੀ ਹੈ ਉੱਤੋਂ ਡਿੱਗ ਕੇ ਵੀ ਸਾਡੇ ਤੇ ਆ ਜਾਏਗੀ, ਤੇ ਅਸੀਂ ਸਦਾ ਹੀ ਹਰੇ ਭਰੇ ਰਵਾਂਗੇ, ਕਦੀ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ, ਦੁੱਖ ਮਿਟ ਜਾਏਗਾ, ਅੰਦਰੋਂ ਸੰਤਾਪ ਮਿਟ ਜਾਣਗੇ, ਸਾਰੀ ਮਲ ਧੋ ਦੇਗਾ ਮੀਂਹ ਦਾ ਪਾਣੀ, ਜਿਵੇਂ ਸਾਰੀ ਮੈਲ ਧੋ ਦਿੰਦਾ ਨਾ। ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਸਾਡੇ ਜੀ ਦਾ ਦਾਤਾ ਹੈ, ਸਾਰੀ ਮੈਲ ਧੋ ਦੇਗਾ। ਅਵਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ, ਸਾਰੀ ਮਾਲੀ ਖੋ ਲਈ, ਸਾਰੀ ਮੈਲ ਧੁੱਪ ਜਾਏਗੀ। ਦਤਾਰ ਪਿਤਾ ਜੀ ਅਗਲੇ ਸਲੋਕ ਵਿੱਚ ਕਿਰਪਾ ਕਰਦੇ ਨੇ, ਮਹੱਲਾ ਤੀਜਾ, ਭਿੰਨੀ ਰਹਿਣ ਚਮਕਿਆ ਵੁੱਠਾ ਚਹਿਬਰ ਲਾਏ। ਫਿਰ ਬਾਰਿਸ਼ ਦੀ ਗੱਲ ਕੀਤੀ, ਬੱਦਲ ਦੀ ਗੱਲ ਕੀਤੀ, ਭਿੰਨੀ ਰਹਿਣ ਭਿੱਜੀ ਹੋਈ ਰਾਤ। ਮੰਨ ਲਓ ਇੱਕ ਦਿਨ ਪਹਿਲਾਂ ਜਾਂ ਕੁਝ ਸਮਾਂ ਪਹਿਲਾਂ ਦਿਨੇ ਮੀਂਹ ਪਿਆ ਹੋਵੇ ਤੇ ਉਹ ਰਾਤ ਸਲਾਬੀ ਹੁੰਦੀ ਹੈ, ਪਤਾ ਹੁੰਦਾ ਵੀ ਪਹਿਲਾਂ ਬਾਰਿਸ਼ ਪੈ ਕੇ ਹਟੀ ਜੀ, ਦੋ ਝੜੀ ਲੱਗੀ ਹੋਵੇ, ਉਹ ਰਾਤ ਬੜੀ ਸੋਹਣੀ ਲੱਗਦੀ, ਚਮਕਦੀ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਸ ਭਿੰਨੀ ਰਹਿਣ ਵਿੱਚ ਚੰਦਰਮੇ ਦੀ ਚਾਂਦਨੀ ਪੈਂਦੀ ਹੈ, ਤਾਰੇ ਚਮਕਦੇ ਨੇ, ਬਾਰਿਸ਼ ਦੀਆਂ ਬੂੰਦਾਂ ਜੇ ਬਨਸਪਤੀ ਤੇ ਪਈਆਂ ਹੁੰਦੀਆਂ ਨੇ, ਦਿਸਦੀਆਂ ਹੁੰਦੀਆਂ ਤਰੇਲ, ਤੇ ਫਿਰ ਵਰਸਦਾ ਤੇ ਕਿੱਡਾ ਸੋਹਣਾ ਨਜ਼ਾਰਾ ਹੈ। ਦਾਤਾ ਜੀ ਕਹਿੰਦੇ ਭਿੰਨੀ ਰਹਿਣ ਚਮਕਿਆ, ਜਦੋਂ ਬਿਜਲੀ ਚਮਕਦੀ ਹੈ ਤੇ ਉਹ ਚਮਕ ਰਾਤ ਦੇ ਹਨੇਰੇ ਵਿੱਚ ਦੱਸਦੀ ਹੈ ਵੀ ਕਿੱਥੇ ਕਿੱਥੇ ਉਹਦੀ ਰਹਿਮਤ ਦਾ ਮੀਂਹ ਵਰਸਿਆ ਹੈ। ਇਹਦਾ ਭਾਵ ਇਹ ਹੈ ਕਿ ਭਿੱਜੀਆਂ ਹੋਈਆਂ ਜੀਵ ਆਤਮਾਵਾਂ ਜਦੋਂ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਭਿੱਜ ਜਾਂਦੀਆਂ ਨੇ, ਫਿਰ ਜਦੋਂ ਕਿਤੇ ਵਾਹਿਗੁਰੂ ਗਿਆਨ ਦਿੰਦਾ ਹੈ, ਰੋਸ਼ਨੀ ਦਿੰਦਾ ਹੈ, ਚਮਕ ਦਿੰਦਾ ਹੈ, ਉਹਦੇ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਹੜੇ ਕਿਹੜੇ ਰੱਬ ਦੇ ਪਿਆਰੇ ਜੀਵ ਨੇ, ਕਿਹੜੀਆਂ ਕਿਹੜੀਆਂ ਧਰਤੀਆਂ ਨੇ, ਕਲਰਾਠੀਆਂ ਰੇਤਲੀਆਂ ਭਜਾਊ, ਜਿਨ੍ਹਾਂ ਸਾਰਿਆਂ ਨੂੰ ਵਾਹਿਗੁਰੂ ਨੇ ਆਪਣੀ ਕਿਰਪਾ ਦੇ ਨਾਲ ਸਰਸ਼ਾਰ ਕਰ ਦਿੱਤਾ ਹੈ। ਵੁੱਠਾ ਛਹਿਬਰ ਲਾਏ, ਵੁੱਠਾ ਦਾ ਅਰਥ ਹੈ ਵਰਸਿਆ, ਲਗਾਤਾਰ ਪਿਆ, ਛਹਿਬਰ ਲਾ ਕੇ, ਛਹਿਬਰ ਦਾ ਅਰਥ ਹੈ ਇੱਕ ਪਲ ਵੀ ਨਹੀਂ ਰੁਕਣਾ, ਬਾਰਿਸ਼ ਦੀਆਂ ਬੂੰਦਾਂ ਲਗਾਤਾਰ ਡਿੱਗਦੀਆਂ ਨੇ, ਉਹਨੂੰ ਕਹਿੰਦੇ ਛਹਿਬਰ ਲਾ ਕੇ ਪੈਣਾ। ਕਹਿੰਦੇ ਵਾਹਿਗੁਰੂ ਦੀ ਕਿਰਪਾ ਜਦੋਂ ਵਾਹਿਗੁਰੂ ਆਪਣੀ ਦਇਆ ਦ੍ਰਿਸ਼ਟੀ ਕਰਨ ਤੇ ਆ ਜਾਏ, ਉਹ ਫਿਰ ਇਸ ਤਰ੍ਹਾਂ ਵਰਸਦਾ ਹੈ ਜਿਵੇਂ ਚਮਕਦੀ ਹੋਈ ਰਾਤ, ਭਿੱਜੀ ਹੋਈ ਰਾਤ ਵਿੱਚ ਮੁੱਲਾਧਾਰ ਮੀਂਹ ਪੈਂਦਾ ਹੈ। ਜਿਹੜੇ ਪ੍ਰਭੂ ਦੇ ਪਿਆਰ ਦੇ ਵਿੱਚ, ਪ੍ਰੇਮ ਵਿੱਚ ਭਿੱਜੇ ਹੁੰਦੇ ਨੇ, ਉਹਨਾਂ ਦੇ ਹਿਰਦਿਆਂ ਤੇ ਸਦਾ ਇਹ ਅੰਤਰੀਵ ਅਰਥ ਨੇ। ਬਾਰਿਸ਼ ਕਿਹੜੀ ਅੰਦਰ ਦੀ, ਇਹ ਸਾਰੀ ਖੇਡ ਮਨ ਦੀ ਹੈ, ਸਾਰੀ ਖੇਡ ਅੰਦਰ ਦੀ ਹੋ ਰਹੀ ਹੈ। ਜਿਹੜਾ ਮੀਂਹ ਪੈਣਾ ਹੈ, ਜਿਹੜਾ ਭਿੱਜਣਾ ਹੈ, ਜਿਹੜਾ ਹਰਿਆਵਲ ਹੈ, ਜਿਹੜਾ ਫਲ ਹੈ, ਇਹ ਸਰੀਰ ਦੀ ਗੱਲ ਨਹੀਂ, ਸਰੀਰ ਤੇ ਤਾਂ ਉਹਦਾ ਅਸਰ ਦਿਸਣਾ ਹੈ, ਇਹ ਸਭ ਕੁਝ ਅੰਦਰ ਦੀ ਖੇਡ ਹੈ ਕਿ ਜਿਹਦੇ ਹਿਰਦੇ ਨੂੰ ਪਰਮਾਤਮਾ ਨੇ ਇਸ ਤਰ੍ਹਾਂ ਸਰਸ਼ਾਰ ਕਰ ਦਿੱਤਾ, ਆਪਣੇ ਪ੍ਰੇਮ ਵਿੱਚ ਭਿਉਂ ਦਿੱਤਾ ਹੈ, ਆਪਣੇ ਪ੍ਰੇਮ ਵਿੱਚ ਉਹ ਭਿੱਜ ਗਿਆ, ਉਹਦੇ ਪ੍ਰੇਮ ਵਿੱਚ। ਦਾਤਾ ਜੀ ਕਹਿੰਦੇ ਫਿਰ ਉਹਦੀ ਸ਼ੈਬਰ ਤੋਂ ਬਚ ਨਹੀਂ ਸਕਦਾ, ਉਹ ਮਾਲਕ ਉਹਦੇ ਤੇ ਕਿਰਪਾ ਕਰਦੇ ਨੇ, ਕੋਈ ਖੁੰਜਾ ਫਿਰ ਸੁੰਜਾ ਨਹੀਂ ਛੱਡਦਾ, ਹਰ ਪਾਸਿਓਂ ਮਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਸ਼ਾਰ ਹੋ ਜਾਂਦਾ, ਉਹਦਾ ਕੋਈ ਹਿੱਸਾ, ਕੋਈ ਨੁੱਕਰ ਜਿਹੜੀ ਹੈ ਉਹ ਇਹ ਨਹੀਂ ਕਹਿ ਸਕਦੇ ਵੀ ਵੇਖੋ ਗੁਰਮੁਖ ਪੂਰਾ ਗੁਰਮੁਖ ਹੁੰਦਾ, ਜੇ ਕੋਈ ਮਨਮੁਖ ਹੈ ਪੂਰਾ ਮਨਮੁਖੀ ਹੈ, ਜੇ ਕੋਈ ਚੰਗਾ ਉਹ ਪੂਰਾ ਚੰਗਾ ਹੀ ਹੁੰਦਾ, ਜੇ ਕੋਈ ਬੁਰਾ ਉਹ ਪੂਰਾ ਬੁਰਾ ਹੀ ਹੁੰਦਾ, ਅਸੀਂ ਇਹ ਧਾਰਨਾਵਾਂ ਬਣਾਈਆਂ ਜੀ ਉਹਦੇ ਚਾਹ ਹੈ ਨਹੀਂ। ਜੇ ਕੋਈ ਮਿਸ਼ਰੀ ਦੀ ਡਲੀ ਹੈ ਜਾਂ ਲੂਣ ਦੀ ਡਲੀ ਹੈ, ਜੇ ਲੂਣ ਦੀ ਡਲੀ ਨੂੰ ਕੋਈ ਕਹੇ ਵੀ ਮੈਂ ਇਸ ਪਾਸੋਂ ਚੱਕ ਮਾਰਾਂ ਜਾਂ ਚੱਟਾਂ ਤੇ ਇਧਰੋਂ ਮਿੱਠਾ ਲੱਗੇਗਾ, ਉਧਰੋਂ ਇਹ ਨਮਕੀਨਾ ਲੱਗੇਗਾ, ਉਧਰੋਂ ਖੱਟਾ ਲੱਗੇਗਾ, ਨਹੀਂ, ਨਮਕ ਦੀ ਡਲੀ ਨੂੰ ਜਿੱਥੋਂ ਵੀ ਚੱਖਾਂਗੇ ਉਹ ਨਮਕ ਹੀ ਦੇਗੀ, ਮਿਸ਼ਰੀ ਦੀ ਡਲੀ ਨੂੰ ਜਿੱਥੋਂ ਵੀ ਚੱਕ ਮਾਰਾਂਗੇ ਮਿਠਾਸ ਹੀ ਦੇਗੀ। ਇਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਦੇ ਜਿਹੜੇ ਪਾਤਰ ਬਣ ਚੁੱਕੇ ਨੇ, ਜਿਹੜੇ ਪ੍ਰਭੂ ਦੇ ਪਿਆਰ ਚ ਵਰਸਾਏ ਗਏ ਨੇ, ਉਹ ਮਿਸ਼ਰੀ ਦੀ ਡਲੀ ਵਰਗੇ ਨੇ, ਉਹਨਾਂ ਦਾ ਹਿਰਦਾ ਹਰ ਪੱਖੋਂ ਹੀ ਰਹਿਮਤਾਂ ਵੰਡਦਾ ਹੈ, ਹਰ ਪਾਸਿਓਂ ਹੀ ਕਿਰਪਾ, ਉਹ ਕੋਈ ਨਹੀਂ ਦੇਖਦੇ ਵੀ ਇਹਨੂੰ ਗਿਆਨ ਦੇਣਾ ਜਾਂ ਇਹਨੂੰ ਨਹੀਂ ਦੇਣਾ, ਉਹਨਾਂ ਲਈ ਸਾਰੇ ਨਿਰਵੈਰ ਦੀ ਬਿਰਤੀ ਬਣ ਜਾਂਦੀ ਹੈ, ਮਿੱਤਰ ਸ਼ਤਰੂ ਸਭ ਇੱਕ ਸਮਾਨ ਨੇ ਉਹਨਾਂ ਦੇ ਲਈ। ਉਹਨਾਂ ਦੇ ਅੰਦਰ ਦਾ ਜਿਹੜਾ ਉਪਦੇਸ਼ ਬਾਹਰ ਆਉਂਦਾ ਨਾ, ਉਹ ਇਹ ਨਹੀਂ ਦੇਖਦਾ ਵੀ ਇਹ ਗੈਰ ਹੈ
ਜਾਂ ਇਹ ਵਾਜਬ ਹੈ ਨਹੀਂ, ਉਹ ਸਭ ਨੂੰ ਇੱਕ ਸਮਾਨ ਦੇਖਦੇ ਨੇ, ਕਿਉਂਕਿ ਉਹਨਾਂ ਦਾ ਸੁਭਾਅ ਮਿਸ਼ਰੀ ਵਰਗਾ ਬਣ ਜਾਂਦਾ, ਜਿੱਥੋਂ ਮਰਜ਼ੀ ਚੱਕ ਮਾਰੋ ਉਹਨਾਂ ਮਿਠਾਸ ਦੇਣੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਕਿਰਪਾ ਉਹਨਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲੀ ਹੈ, ਜਿੱਤ ਉੱਠਾ ਜਿਹਦੇ ਤਰਸ ਕਿਰਪਾ ਦੇ ਨਾਲ, ਜਿਹਦੇ ਵਰਸਨ ਨਾਲ, ਜਿਹਦੇ ਤਰੁੱਠ ਜਾਣ ਦੇ ਨਾਲ। ਅੰਨ ਧਨ ਬਹੁਤ ਉਪਜੈ, ਬਹੁਤ ਅੰਨ ਧਨ ਪੈਦਾ ਹੁੰਦਾ। ਬਾਰਿਸ਼ ਫਸਲਾਂ ਦੇ ਲਈ ਬੜੀ ਜ਼ਰੂਰੀ ਹੈ, ਭਾਵੇਂ ਜਿੰਨਾ ਮਰਜ਼ੀ ਪਾਣੀ ਹੋਵੇ ਪਰ ਬਾਰਿਸ਼ ਤੋਂ ਬਿਨਾਂ ਫਸਲ ਨਹੀਂ ਹੁੰਦੀ। ਉਹਦਾ ਆਪਣਾ ਇੱਕ ਇਉਂ ਕਹਿ ਲਈਏ ਤਸੀਰ ਹੈ, ਪਾਣੀ ਦੀ ਕਣੀ ਦੇ ਪਾਣੀ ਦੀ ਤਸੀਰ ਆਪਣੀ ਹੈ। ਜਿੰਨਾ ਮਰਜ਼ੀ ਧਰਤੀ ਤੋਂ ਪਾਣੀ ਸਿੰਚਿਆ ਜਾਏ ਉਹ ਫਸਲ ਨਹੀਂ ਪ੍ਰਫੁੱਲਤ ਹੋਏਗੀ ਜਿੰਨਾ ਚਿਰ ਬਾਰਿਸ਼ ਨਹੀਂ ਪੈਂਦੀ, ਕਣੀ ਨਹੀਂ ਪੈਂਦੀ। ਇਹਦਾ ਮਤਲਬ ਹੈ ਵੀ ਮਨੁੱਖ ਆਪਣਾ ਯਤਨ ਕਰਕੇ ਆਪਣੇ ਆਪ ਨੂੰ ਸਮਰਿੱਧ ਬਣਾ ਸਕਦਾ, ਪਰ ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਦੀ ਕਣੀ ਨਹੀਂ ਪੈਂਦੀ ਉਨਾ ਚਿਰ ਉਹ ਪੂਰੀ ਤਰ੍ਹਾਂ ਦੇ ਨਾਲ ਸਫਲ ਨਹੀਂ ਹੋ ਸਕਦਾ, ਪੂਰੀ ਤਰ੍ਹਾਂ ਦੇ ਨਾਲ ਉਹਦੇ ਅੰਦਰ ਉਹ ਗੁਣ ਨਹੀਂ ਭਰੇ ਜਾ ਸਕਦੇ। ਇਸੇ ਕਰਕੇ ਵਰਖਾ ਦੀ ਬੜੀ ਲੋੜ ਮੰਨੀ ਜਾਂਦੀ ਸੀ। ਅੱਜ ਤਾਂ ਕਿਉਂਕਿ ਉਦੋਂ ਲੋਕ ਖੇਤੀ ਤੇ ਨਿਰਭਰ ਹੀ, ਫਸਲਾਂ ਤੇ ਨਿਰਭਰ ਹੀ ਜ਼ਿਆਦਾ ਹੁੰਦੇ ਸਨ, ਅੱਜ ਉਹ ਸਮਾਂ ਨਹੀਂ ਰਿਹਾ। ਪਰ ਗੁਰਦੇਵ ਜੀ ਕਹਿੰਦੇ ਉਦੋਂ ਫਿਰ ਜਦੋਂ ਅੰਨ ਉਪਜਦਾ ਸੀ ਫਿਰ ਧਨ ਪੈਦਾ ਹੁੰਦਾ ਸੀ, ਅੰਨ ਤੋਂ ਹੀ ਧਨ ਪੈਦਾ ਹੁੰਦਾ। ਤਾਂ ਹੀ ਬਾਰਾਂ ਮਾਹ ਦੀ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਜਿਹੜਾ ਪਹਿਲਾ ਸਲੋਕ ਪਹਿਲਾ ਮੰਗਲ ਕਿਹਾ ਉਹਦੇ ਵਿੱਚ ਇਹੀ ਗੱਲ ਕਹੀ ਹੈ ਕਿ ਜੇ ਵਰਖਾ ਨਾ ਹੋ, ਵਰਖ ਨਾ ਹੋਵੇ ਤਾਂ ਧਰਤੀ ਤੋਂ ਜ਼ਮੀਨ ਤੋਂ ਫਸਲ ਨਹੀਂ ਪੈਦਾ ਹੁੰਦੀ, ਫਸਲ ਨਾ ਪੈਦਾ ਹੋਵੇ ਤੇ ਉਹਦਾ ਦਾਮ ਨਹੀਂ ਮਿਲਦਾ, ਉਹਦਾ ਦਮੜਾ ਨਹੀਂ ਮਿਲਦਾ, ਧਨ ਨਹੀਂ ਮਿਲਦਾ। ਇਹਦਾ ਭਾਵ ਇਹੀ ਹੈ ਕਿ ਅੰਨ ਦੇ ਨਾਲ ਹੀ ਧਨ ਖਲੋਤਾ ਹੋਇਆ, ਅੰਨ ਉਪਜੇਗਾ ਤੇ ਧਨ ਆਏਗਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਦੀ ਮਿਹਰਾਮਤ ਹੋ ਜਾਏ ਅੰਨ ਧਨ ਬਹੁਤ ਉਪਜੈ, ਅੰਨ ਤੇ ਧਨ ਬਹੁਤ ਉਪਜਦਾ ਹੈ। ਇੱਥੇ ਅਸੀਂ ਅੰਨ ਧਨ ਦਾ ਅਰਥ ਕਰ ਸਕਦੇ ਹਾਂ ਕਿ ਜਦੋਂ ਵਾਹਿਗੁਰੂ ਦੀ ਕਿਰਪਾ ਪੈਦਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ, ਫਿਰ ਮਨੁੱਖ ਦੇ ਅੰਦਰੋਂ ਗੁਣਾਂ ਦਾ ਧਨ, ਗੁਣਾਂ ਦਾ ਅੰਨ ਅਨਾਜ ਉਹ ਪ੍ਰਫੁੱਲਤ ਹੁੰਦਾ ਹੈ। ਜਾਂ ਸਹੁ ਕਰੇ ਰਜਾਏ, ਜਾਂ ਜਦੋਂ ਸ਼ਹੋ ਵਾਹਿਗੁਰੂ ਪਰਮਾਤਮਾ ਆਪਣੀ ਰਜਾ ਵਿੱਚ ਆ ਜਾਂਦਾ, ਆਪਣੀ ਕਿਰਪਾ ਤੇ ਘਰ ਵਿੱਚ ਆ ਜਾਂਦਾ, ਉਹਦੀ ਕਿਰਪਾ ਦੇ ਨਾਲ ਫਿਰ ਹਿਰਦੇ ਤੇ ਰਹਿਮਤ ਦਾ ਮੀਂਹ ਪੈਂਦਾ ਹੈ ਤੇ ਅੰਨ ਧਨ ਬਹੁਤ ਉਪਜੈ। ਫਿਰ ਧਰਤੀ ਤੋਂ ਅੰਨ ਪੈਦਾ ਹੁੰਦਾ, ਉਸ ਅੰਨ ਦੇ ਨਾਲ ਫਿਰ ਧਨ ਪੈਦਾ ਹੁੰਦਾ ਹੈ। ਜਿੱਤ ਖਾਧਾ ਮਨ ਤ੍ਰਿਪਤੀ ਹੈ, ਉਹ ਅੰਨ ਜਿਹਨੂੰ ਖਾ ਕੇ ਫਿਰ ਮਨ ਤ੍ਰਿਪਤ ਹੋ ਜਾਂਦਾ। ਜਿਹੜਾ ਵਰਖਾ ਦੀ ਰੁੱਤ ਦੇ ਵਿੱਚ ਪਲਿਆ ਹੈ, ਜਿਹੜਾ ਕੁਦਰਤੀ ਤਰੀਕੇ ਨਾਲ ਪਲਿਆ ਹੈ, ਉਹ ਮਨੁੱਖ ਦਾ ਮਨ ਤਨ ਤ੍ਰਿਪਤ ਕਰ ਦਿੰਦਾ ਹੈ। ਉਹ ਭੋਜਨ ਗੁਰੂ ਸਾਹਿਬ ਕਹਿੰਦੇ ਜਿੱਤ ਖਾਧਾ ਮਨ ਤ੍ਰਿਪਤੀ ਹੈ, ਜੀਆਂ ਜੁਗਤ ਸਮਾਏ, ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹ ਜੀਆਂ ਦੇ ਵਿੱਚ ਹੀ ਸਮਾਇਆ ਹੋਇਆ, ਉਹ ਪਰਮਾਤਮਾ ਦੀ ਕਿਰਪਾ ਸਭ ਤੇ ਵਰਸਦੀ ਹੈ ਤੇ ਜਿਹਦੇ ਤੇ ਉਹ ਕਿਰਪਾ ਕਰਦੇ ਉਹਨੂੰ ਇਹ ਨਾਮ ਰੂਪੀ ਭੋਜਨ ਦਿੰਦਾ ਹੈ, ਇਹ ਅੰਨ ਦਿੰਦਾ ਹੈ, ਜਿਹਨੂੰ ਖਾ ਕੇ ਮਨੁੱਖ ਦੇ ਜਨਮਾਂ ਜਨਮਾਂਤਰਾਂ ਦੇ ਦੁੱਖ ਦੂਰ ਹੋ ਜਾਂਦੇ ਨੇ, ਉਹਨੂੰ ਪਰੋਸਿਆ ਜਾਂਦਾ। ਅਸੀਂ ਰੋਜ਼ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਜੀ ਦਾ ਸ਼ਬਦ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਆਧਾਰੋ, ਇਹ ਉਧਾਰੋ, ਇਹ ਵਸਤ ਤਜੀ ਨਹਿ ਜਾਏ, ਨਿਤ ਨਿਤ ਰੱਖ ਉਰਤਾਰੋ। ਹੇ ਭਾਈ, ਇਹ ਵਸਤੂ ਤਿਆਗਣ ਵਾਲੀ ਨਹੀਂ, ਇਹਨੂੰ ਨਿਤ ਨਿਤ ਹਰ ਰੋਜ਼ ਉਰਤਾਰੋ, ਆਪਣੇ ਹਿਰਦੇ ਵਿੱਚ ਪਕੜ ਲੈ। ਧਾਰਨ ਕਰਨ ਵਾਲੀ ਚੀਜ਼ ਹੈ, ਧਾਰਨ ਕਰਨ ਵਾਲੀ ਦਾ ਮਤਲਬ ਹੈ ਜਿਹਨੂੰ ਸਦਾ ਹੀ ਧਾਰਨ ਕੀਤਾ ਜਾਏ, ਉਹਨੂੰ ਤਿਆਗਿਆ ਨਹੀਂ ਜਾ ਸਕਦਾ, ਉਹ ਧਾਰਨ ਕਰਨੀ ਪੈਂਦੀ ਹੈ ਤੇ ਸਦੀਵ ਰਹਿੰਦੀ ਹੈ। ਕਹਿੰਦੇ ਨਾਮ ਰੂਪੀ ਭੋਜਨ ਜਿਨ੍ਹਾਂ ਨੂੰ ਮਿਲ ਗਿਆ ਉਹਨੂੰ ਖਾ ਕੇ ਤ੍ਰਿਪਤੀ ਹੋ ਜਾਂਦੀ ਹੈ, ਅਖੰਡ ਭੋਜਨ ਹੈ, ਤ੍ਰਿਪਤੀ ਦਾ ਘਰ ਹੈ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇੱਥੇ ਧਨ ਦੂਜੇ ਦੀ ਗੱਲ ਕੀਤੀ ਹੁਣ ਕਿ ਇਹ ਜਿਹੜਾ ਧਨ ਹੈ ਨਾ ਸੰਸਾਰ ਦਾ, ਮਾਇਆ ਦਾ, ਇਹ ਕਹਿੰਦੇ ਇੱਥੇ ਵਾਹਿਗੁਰੂ ਦੀ ਖੇਡ ਹੈ, ਇਹ ਧਨ ਨੇ, ਇਹ ਅੰਨ ਨੇ, ਕਦੀ ਮਿਲਣਾ ਕਦੀ ਨਹੀਂ ਮਿਲਣਾ, ਇਹਨੇ ਤੇ ਸੰਸਾਰ ਦੇ ਪਦਾਰਥਾਂ ਦੇ ਅੰਨ ਨੇ ਧਨ ਨੇ, ਇਹ ਕਰਤੇ ਕਾ ਖੇਲ ਹੈ, ਇਹ ਉਹਦੀ ਮੌਜ ਹੈ, ਕਦੀ ਉਹ ਖੇਡ ਨੂੰ ਬਣਾ ਦਿੰਦਾ ਕਦੀ ਮਿਟਾ ਦਿੰਦਾ, ਕਦੇ ਆਵੇ ਕਦੇ ਜਾਏ। ਪਰ ਸੱਚਾ ਧਨ ਕਿਹੜਾ ਹੈ? ਗਿਆਨੀਆਂ ਕਾ ਧਨ ਨਾਮ ਹੈ। ਗਿਆਨੀਆਂ ਦਾ ਅਰਥ ਇੱਥੇ ਭਾਵ ਹੈ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਸੱਚ ਦਾ ਗਿਆਨ ਹੋ ਚੁੱਕਿਆ ਹੈ, ਉਹਨਾਂ ਦਾ ਧਨ ਕਿਹੜਾ ਹੈ? ਨਾਮ ਹੈ।
ਉਹ ਨਾਮ ਦਾ ਧਨ ਲੈ ਕਰਕੇ ਬੈਠੇ ਨੇ, ਸਦ ਹੀ ਰਹਿ ਸਮਾਏ, ਤੇ ਉਹਦੇ ਵਿੱਚ ਹੀ ਉਹਨਾਂ ਨੇ ਆਪਣਾ ਆਪਾ ਰੱਖਿਆ ਹੋਇਆ। ਉਹ ਧਨ ਰੂਪ ਨਾਮ ਰੂਪ ਹੀ ਹੋ ਗਏ ਨੇ, ਉਹ ਅਸਲ ਪਾਤਸ਼ਾਹ ਹਨ ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹ ਗੁਣੀ ਗਹੀਰ ਹਨ, ਉਹ ਸੱਚੇ ਪਾਤਸ਼ਾਹ ਹਨ, ਉਹ ਰੰਕ ਨਹੀਂ, ਉਹ ਫਕੀਰ ਨਹੀਂ, ਉਹ ਤਾਂ ਬਾਦਸ਼ਾਹ ਹਨ। ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹਿ ਸਮਾਏ, ਨਾਨਕ ਜਿਨ ਕਉ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਭਾਈ, ਜਿਨ੍ਹਾਂ ਤੇ ਵਾਹਿਗੁਰੂ ਦੀ ਨਦਰ ਹੈ, ਬਖਸ਼ਿਸ਼ ਹੈ, ਉਹਨਾਂ ਦੇ ਪੱਲੇ ਨਾਲ ਪਰਮਾਤਮਾ ਹਿਰਦੇ ਦੇ ਪੱਲੇ ਵਿੱਚ ਵਾਹਿਗੁਰੂ ਉਹਨਾਂ ਨੂੰ ਇਹ ਨਾਮ ਰੂਪੀ ਧਨ ਬਖਸ਼ ਦਿੰਦਾ ਹੈ। ਨਦਰ ਉਹਦੀ ਸਾਰਿਆਂ ਤੇ ਹੈ, ਪਰ ਇਹ ਹੈ ਕਿ ਅਸੀਂ ਉਹਦੀ ਨਦਰ ਨੂੰ ਕਿੰਨਾ ਕੁ, ਸਾਡੇ ਕੋਲ ਕਿਹੜਾ ਕਾਸਾ ਹੈ, ਕਿਹੜਾ ਬਰਤਨ ਹੈ ਜਿਹਦੇ ਵਿੱਚ ਅਸੀਂ ਉਹਦੀ ਦਾਤ ਨੂੰ ਪਵਾਈ। ਉਹ ਤੇ ਵੰਡਣ ਵਾਲਾ ਬਾਦਸ਼ਾਹ ਹੈ, ਜਿਵੇਂ ਕੋਈ ਰਾਜਾ ਦਾਤਾਂ ਵੰਡਦਾ ਹੈ, ਸਾਡੀ ਸਮਰੱਥਾ ਹੈ ਨਾ ਅਸੀਂ ਕਿੰਨਾ ਕੁ ਚੁੱਕ ਸਕਦੇ ਹਾਂ, ਕਿਹੜਾ ਕਾਸਾ ਭਾਂਡਾ ਲੈ ਕੇ ਆਉਂਦੇ ਹਾਂ, ਉਹਦੇ ਚੋਂ ਉਨੀ ਕੁ ਦਾਤ ਪਾ ਦਿੰਦਾ। ਵਾਹਿਗੁਰੂ ਦੀ ਕਿਰਪਾ ਸਦੀਵੀ ਹੈ, ਬੇਅੰਤ ਹੈ, ਅਨੰਤ ਹੈ, ਅਸੀਂ ਆਪਣੇ ਪਾਤਰ ਦੇ ਅਨੁਸਾਰ ਉਹਨੂੰ ਪ੍ਰਾਪਤ ਗ੍ਰਹਿਣ ਕਰਦੇ ਹਾਂ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੇ ਤਾਹੇ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਏ ਦੇਗ ਕੈਂਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਗ ਤੇ ਫਤਿਹ ਬਿਰਧ ਕੀ ਪੈ ਪੰਥਕ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੋਏ ਨਮਾਣਿਓ ਕੇ ਮਨ ਤਾਣਿਓ ਕੇ ਤਾਨ ਰੁਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਜਾਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਦੇਣ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਆਹ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਵਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਿਹ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਮਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਅੜੇ ਸੰਭਾਲੀਆਂ ਦੇਖੇਗਾ ਦੇਵਣ ਹਾਰ, ਤੇਰੇ ਦਾਨਾ ਕੀਮਤ ਨਾ ਪਵੇ ਤਿਸਦਾ ਤੇ ਕੌਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸਜਣ ਸਿਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਏ ਨਾਨਕ ਸਿਧਿਆ, ਮਨ ਦਾ ਗਾਸਾ ਮਹੱਲਾ ਪਹਿਲਾ। ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ, ਇਸ ਵਿੱਚ ਸਿਆ ਘਣੀਆਂ ਪਹਿਰਾ, ਤਿੱਤੀ ਵਾਰੀ ਮਾਓ ਹੋਆ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਧਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ, ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸਵਾਰਤੀ ਹੋਏ। ਹਰ ਚਰਨ ਕਵਲਮ ਕਰੰਦ ਲੋਭਿਤ ਮਨੋ, ਆਨੰਦ ਨੂੰ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ।

ਹਾਜ਼ਰੀਆਂ ਪ੍ਰਵਾਨ ਕਰਨ, ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸੇ ਤਰ੍ਹਾਂ ਸਤਿਗੁਰੂ ਜੀ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੈ ਭਾਵਨੀ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਜੁਗਤ ਜਿਸ ਆਪ ਜਨਾ ਹੈ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ, ਸਭ ਕਹਿ ਮਧ ਅਲਿਪ ਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ। ਇਸ ਤੇ ਹੋਏ ਸੁਨਾਹੀ ਬੁਰਾ, ਓਰਾਏ ਕਹੋ ਕਿਨੈ ਕਛ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਸਦਾ ਸੁਖ ਹੋਏ। ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾਇ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ

ਅਸ਼ਟਪਦੀ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖੋ ਸਾਸ ਸਾ ਸਿਮਰਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤੇ ਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਰ

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਏ

ਸ਼ਬਦ ਰਾਹ ਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਤੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਉ ਅਪਾਰ, ਆਖਹਿ ਮੰਗਹਿ ਦੇਹ ਦੇ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਤਿਸੈ ਦਰਬਾਰ, ਮੁਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ।

ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੁਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿਚਰਤ ਨ ਜਵਾਹਰ ਮਾਣਕ, ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਧਰਤ ਧਵਲ ਆਕਾਸ, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹੇ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਈਸਰ ਬਰਮਾ ਇੰਦ, ਸੁਣੈ ਮੁਕਸਾ ਲਾਹਨ ਮੰਦ, ਸੁਣੈ ਜੋਗ ਜੁਗ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤ ਸੰਤੋਖ ਗਿਆਨ, ਸੁਣੈ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵ ਹੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵ ਹੈ ਰਾਹ, ਸੁਣਿਆ ਹਾਥ ਵੈ ਸੁਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੁਹ ਚੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਦ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲਿਖਾ ਲਿਖ ਜਾਣੇ ਕੋਏ, ਲਿਖਾ ਲਿਖਿਆ ਕੀਤਾ ਹੋਏ,
ਕੀਤਾ ਤਾਣ ਸੁਵਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਇੱਕੋ ਕਵਾਉ, ਤਿਸਤੇ ਹੋਏ ਲਖ ਦਰਿਆਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਵੋ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਰ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੋਨ ਲਿਵਲਾਇ ਤਾਰ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵੈ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਕਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾ, ਜਿਨਹਿ ਲਿਖੇ ਤਿਸ ਸਿਰ ਨਾਹੇ, ਜਿ ਪਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਤੋਂ ਤੈ ਉਤਰ ਸੁਖੇਹੇ, ਭੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਉਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਹੋ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਵਾ ਆਕਾਰ, ਵੇਲ ਨ ਪਾਈਆ ਪੰਡਤੀ ਜੀ, ਹੋਵੈ ਲੇਖ ਪੁਰਾਣ,

ਜਾਣੈ ਆਪਾਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੀਤੇ ਮੰਗਹਿ ਜੂਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ। ਕੀਤੇ ਖੱਪ ਟੁੱਟੈ ਵੇਕਾਰ, ਕੀਤੇ ਲੈ ਲੈ ਮੁੱਕਰ ਪਾਹੇ। ਕੀਤੇ ਮੂਰਖ ਖਾਹੀ ਖਾਹੇ, ਕੀਤਿਆ ਦੁੱਖ ਭੁੱਖ ਸਦ ਮਾਰੇ। ਪੈਦਾ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋ ਰਾਤ ਨ ਸਕੈ ਕੋਈ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜਿਤਿਆ ਮੂਰਖਾਏ, ਆਪੇ ਜਾਣੈ ਆਪੇ ਦੇ। ਆਖ ਸੇ ਭੇਕੇ ਕੇ, ਜਿਸਨੂੰ ਬਖਸ਼ੇ ਸਿਫਸਾਲਾ। ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ। ਅਮੁੱਲਾ ਵਹਿ ਅਮੁੱਲੈ ਜਾਹੇ, ਅਮੁੱਲ ਭਾਏ ਅਮੁੱਲਾ ਸੁਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁਲਾਖਿਆ ਨਾ ਜਾਏ, ਆਖਾ ਗ੍ਰਹੇ ਲਿਵਲਾਏ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੈ ਕਰੈ ਵਖਿਆਨ। ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ। ਆਖਹਿ ਈਸ਼ਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ। ਕੀਤੇ ਆਖਹਿ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਏ। ਇੱਥੇ ਕੀਤੇ ਹੋਰ ਕਰੇ ਹੀ ਤਾਕ ਨ ਸਕੈ ਕੀ ਕੇ। ਜੀਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਲ ਕੀ ਐ ਸਿਰ ਗਾਵਾ ਰਾਂਗਾਵਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੀ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ। ਕੀਤੇ ਰਾਗ ਪਰੀ ਸਿਉ ਕਹੀਨ, ਕੀਤੇ ਗਾਵਣ ਹਾਰੇ। ਗਾਵਹਿ ਤੁਹਨੂੰ ਪੌਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਣ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਣ ਰਤਨੋ ਪਾਏ ਤੇਰੇ, ਅਰਸਰ ਤੀਰਥ ਨਾਲੇ। ਗਾਵਹਿ ਜੋਤ ਮਹਾਬਲ ਸੂਰਾ, ਗਾਵਹਿ ਕਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ। ਸੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਣ ਸੇ ਮੈਂ ਚਿੱਤ ਨਾਵ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸਤੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਾ ਝੋਲੀ, ਧਿਆਨ ਕੀ ਕਰਹਿ ਬਿਭੂਤ। ਖਿੰਤਾ ਕਾਲ ਕੁਆਰੀ, ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਆਦੇਸ਼ ਸੈ ਆਦੇਸ਼, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਇੱਕੋ ਵੇਸ਼। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਲ। ਆਪ ਨਾਥ ਨਾਥੀ ਸਭ ਜਾ ਕੀ, ਰਿਧ ਸਿਧਵਰਾ ਸਾਧ। ਸੰਜੋਗ ਵਿਜੋਗ ਦੁਇਕਾਰ ਚਲਾ, ਵਹਿ ਲਿਖੇ ਆਵਹਿ ਭਾਗ। ਆਦੇਸ਼ ਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਉ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ।
आदेश तिसै आदेश आद अनिल अनाद अनाहत जुग जुग एको वेश आसन लोय लोय भंडार जो किछ पाया सो एकावार कर कर विखै सिरजनहार नानक सुचे की साची कार आदेश तिसै आदेश आद अनिल अनाद अनाहत जुग जुग एको वेश एक दूजी बाओ लख हो हे लख हो वै लख वीश लख लख गेड़ा याकी है एक नाम जगदीश से तरा पत पवड़िया चढ़िया हुए इकीस।

ਪੈਨ ਹੈ ਜੋਰ। ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜੇ ਸਤ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੀ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾਇਓ ਧਰਮ, ਗਿਆਨ ਖੰਡ ਕਾਕੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਨੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਤ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਤਾਕੇ ਰੂਪ ਨ ਕਥਨੇ ਜਾਏ, ਨਾ ਉਹ ਮਰੇ ਨ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ, ਰਹਿ ਅਨੰਤ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਕੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋਵਾਕਾਰ, ਜਿਵ ਜੇ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਉ ਖਲਾਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾ।

ਆਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ, ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਨ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ, ਕੋਟ ਇੰਦ੍ਰ ਇੰਦਰਾਨ ਸਾਹੀ ਸਾਹਾਨ ਗਨਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰ ਪ੍ਰਿਆ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਪੇਕੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਅਭੀਤੇ, ਨਮਸਤੰ ਅਬਾਹੇ, ਨਮਸਤੰ ਅਢਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਛੇਦੇ, ਨਮਸਤੰ ਅਗਾਧੇ, ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੁਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਪੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਿਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤ੍ਰਿਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸੁਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗਮੇ, ਨਮਸਤਸਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਵੇ, ਨਮਸਤਸਤਜਬੇ, ਅਦੇਸੰ ਅਦੇਸੇ, ਨਮਸਤੰ ਅਭੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਵਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਕਾਪੇ, ਨਮੋ ਸਰਵਥਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਵਗੌਣੇ, ਨਮੋ ਸਰਵਭਾਉਣੇ, ਨਮੋ ਸਰਵਰੰਗੇ, ਨਮੋ ਸਰਵਭੰਗੇ, ਨਮੋ ਕਾਲ ਕਾਲੇ, ਨਮਸਤਸਦਿਆਲੇ, ਨਮਸਤੰ ਅਭਰਣੇ, ਨਮਸਤੰ ਅਮਰਣੇ, ਨਮਸਤੰ ਜਰਾਰੰ, ਨਮਸਤੰ ਕਿਰਤਾਰੰ, ਨਮੋ ਸਰਵਧੰਦੇ, ਨਮੋ ਸਤਵੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਭਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤਰਾਗੇ, ਨਮਸਤੰ ਸੁਹਾਗੇ, ਨਮੋ ਸਰਵ ਸੋਕੰ, ਨਮੋ ਸਰਵ ਭੋਕੰ, ਨਮੋ ਸਰਵ ਕਰਤਾ, ਨਮੋ ਸਰਵ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ, ਨਮੋ ਸਰਵ ਪਾਲੇ, ਚਾਚਰੀ ਛੰਤ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ, ਅਨਾਮ ਹੈ, ਅਕਾਮ ਹੈ, ਅਧੇਹ ਹੈ, ਅਭੇਹ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇਹ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਧ ਹੈ, ਅਬੰਧ ਹੈ, ਨਿਰਭੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰੇਕ ਹੈ, ਭੁਜੰਗ ਪ੍ਰਿਆ ਛੰਦ, ਨਮੋ ਸਰਵ ਮਾਨੇ ਸਮਸਤੀ ਨਿਧਾਨ।

ਭੰਗੰ ਬੇਬੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕਸਨ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਤ੍ਰਿ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਆਰੀ ਭੁਜਾਨ ਕੇ ਭੂਪ ਪਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾਂ ਭੈ ਭੂਪ ਸੰਤ ਕੋ ਨਾ ਗਈ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਬਾਨ ਸੁਬਾਨ ਕੇ ਭਿਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸਾਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮੁਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਚਈਆ ਤੋਰਤ ਦੇਸ਼ ਮਲਿੰਦ ਮੁਵਾਸਨ ਮਾਤਿ ਗਜਾਨ ਕਿ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇਵ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧ ਭਜੋਂਤਰ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾ ਦਿਖ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮਫਾਸ ਭਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਬਗ ਧਿਆਨ ਲਗਾਇਓ ਨਾਥ ਫਿਰਿਓ ਲਈ ਸਾਸ ਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕਿਉ ਬਖਿਆਨ ਸੁ ਬੈਠ ਕੈ ਸਿਹ ਐਸੀ ਸੁ ਬੈਸ ਬਿਤਾਇਓ ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੂ ਆਪ ਹਾਥ ਦੈ ਮੋਹਿ ਬਚਾਵੂ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੁਆ ਸੁੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾਟ ਕੋਈ ਅਵਰ ਨ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਵਰੀਐ ਮਰਨ ਕਾਲ ਕਾਤਰਾ ਸੁਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਆਸ ਤੁਜੂ ਕਰੇ ਹੋ ਰੱਛਾ ਰਾਖ ਲਹੋ ਮੋਏ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਯੋਗੀ ਸ਼ਿਵ ਕੀ ਯੋ ਵੇਦ ਰਾਜ ਬ੍ਰਹਮਾ ਜੂਤੀ ਯੋ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਂ ਹਮਾਰਾ
जवन काल सब जगत जवन काल जोगी शिव कियो वेदराज ब्रह्मा ज्योतियो जवन काल सब लोक सुवारा नमस्कार है ताहे हमारा जवन काल सब जगत बनायो देव दै जिचन उपजायो आदंते के अवतारा सुई गुरु समझियो हमारा नमस्कार तिसी को हमारी सकल प्रजा जिनाप सुवारी शिवकन को सब गुण सुख दियो सत्रन को पलमो बद कियो कट कट के अंतर की जानत भले बुरे की पीर पहचानत चीटी ते कुंचरे स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक के पीर पहचान कट कट के पट पट की जाने जब उद करक करा करतारा प्रजा तर तब दे अपारा जब आकर्क करत हो कब हूँ तुम मैं मिलत दे तर सब हूँ जेते बदन सृष्ट सब तार है आप अपनी बूझ उचार है तुम सब हिते रहत निरालम जानत वेद भेद अर आलम निरंकार निर्भकार निर्लंब वाद अनिल अनाद असंभ ताका मूढ़ उचारत भेदा जाको भेव न पावत बेदा ताको कृपा हनुमानत महामूढ़ कछ भेद न जानत मां देव को कह सुदा शिव निरंकार का चीनत न पेवा पापनी बुद्ध है जीती बरनत भिन्न भिन्न तो तेती तुमरा लखा न जाय पसारा के भी सजा प्रथम संसारा एक कै रूप अनूप स्वरूप पारंग भयराव कई पुपा अंड जे रसे तजकिनी उत्पुज कान बहु रस्तीनी कऊ भूल राजा हवे बैठा कऊ सिमट पै शंकर कैठा सिगरी सेठ दिखाए अचम भव आ जुगा स्वरूप स्वयं भव अब रचा मेरी तुम करो सिख वार सिख संघरो दुष्ट जिते उठो तुत पाता सकल मलेश करो रण काता जे अस्तु तब सरनी परे तिनके दुष्ट दुख तहवे मरे पुरख जवन पग परे तिहारे तिनके तुम संकट सब टारे जो कल को एक बार ते है ताके काल निकट न है रचा हुए ताहे शुभ काला दुष्ट अरिष्ट रह तत्काला कृपा दृष्टन जाहि निहरे हो ताकि ताप तनक मैं हरे हो रिद्ध सिद्ध कर्म सब हुई दुष्ट चाचवे सके न कोई एक बार जिन तुम्हें संभारा काल फास्ते ताहे उबारा जिन नर नाम तिहारो कहा दार दुष्ट दुख ते रहा कड़केत मैं शरण तिहारी आप हाथ लिहु बारी सर्व ठाओर मोह सहाय दुष्ट दुख ते लिहु बचाई कृपा करी हम पर जगमाता ग्रंथ करा पूर्ण सुबराता किल भिक्ष सकल देह कुहरता दुष्ट दुख इनको क्षय करता श्री अस्तु जप है दयाला पूर्ण करा ग्रंथ तत्काला मन वांछित फल भावे सोई दुख नत से व्याप्त कोई डेल सुनै गुंग जो आहि सुर सुना पावै सुनै मूढ़ चित लाए चतुरता आवै दुख दर्द भाव निकट न तिन नर के रह हो जो या की एक बार चौपाई को कहे चौपाई संब सत्रह सहस पनी जय अर्ध सहस कुंतीन कही जय पादर सुदेश निरवारा तीर्थ द्रवगन सुधारा सुवैया पाए गए जब ते तुमरे तब ते को आंख तरे नहीं आन्यो

सगल द्वार को छाट के गयो तुहारु द्वार, बाहे गहे की लाज अस गोबिंद दास तुहार। वाहिगुरु जी का खालसा, वाहिगुरु जी की फतेह। राम कली महला तीजा, आनंद को अंकार। सतगुर प्रसाद आनंद भया मेरी माई, सतगुरु मैं पाया, सतगुर ता पाया सहज सिति मन वजिया। वाधाइया राग रतन परवार परियां, शब्द गावन आईया, शब्दों ता गावो हरि केरा मन जिनी वसाया। कह नानक आनंद हुआ सतगुरु में पाया, ए मन मेरे आ तू सदा रहो हर नाले, हर नाल रहो तू मन मेरे दुख सब विसारना। अंगीकार हो करे तेरा कार्य सब सुवारना, सबना गल्लां समरत स्वामी सो क्यों मनो विसारे। कह नानक मन मेरे सदा रहो हर नाले, साचे साहिबा क्या नाही घर तेरा, करता तेरा सब किछ है जिस देह सो पावे। सदा सुख सलाह तेरी नाम मन वसावे, नाम जिन कह मन वसियावा। जे शब्द कनेरे कह नानक सच्चे साहिब क्या नाही घर तेरा। साचा नाम मेरा आधारो, साच नाम आधार मेरा जिन भुखा सब गवाईया। कर सांत सुख मने आए वसिया, जिन इच्छा सब पुजाइया। सदा कुर्बान कीता गुरु विट्टा हो, जिस दियां ए वडे आईया। कह नानक सुनो संतो सब धरु प्यारो, साचा नाम मेरा आधारो। वाजे पन सब तित घर सुभागे, घर सुभागे सब दुवाजे। कला जित कर धारिया, पंच दुत वस कीते काल कंटक मारिया। तुर कर्म पाया तुत जिन को से नाम हर कह लागे। कह नानक सुख हुआ तिथ कर हदवाजे, साची लिवे बिन देह निमानी, देह निमानी लिवे बाजो क्या करे बेचारिया। तुदबा समरत कोई नाही कृपा कर बनवारिया, इसनो होर थाओ नाही शब्द लाग सुवारिया। कह नानक लिवे बाजो क्या करे बेचारिया, आनंद आनंद सबको कह आनंद गुरु ते जानिया। जाने आनंद सदा गुरु ते कृपा करे प्यारिया, कर कृपा किलवे कट्टे ज्ञान अंजन सारे। अंदरों जिनका मुँह टुटा तिनका सब सच्चा सुवारिया। कह नानक क्यों आनंद है आनंद गुरु ते जाने। बाबा जिस तू दे सोई जन पावे, पावे ता सो जन दे जिसनु होर क्या करे विचारिया। एक भरम भूले फिर दाह दिशिक नाम लाग सुवारिया, गुर प्रसादी मन भया निर्मल जिन्ना भाणा पावे। कह नानक जिस दे प्यारे सोई जन पावे, आवो संत प्यारे हो कथ की करे कहानी कथ केरी। कित द्वारे पाईए तन मन तन सब सौप गुरु को, हुक्म मन्ने पाईए हुक्म मन्ने हो गुरु के रागा वो सच्ची बाणी। कह नानक सुनो संतो कथे हो अकथ कहानी, मन चंचला चतुराई किने न पाया, चतुराई न पाया किने तू सुन मन मेरे। आए माया मोहनी जिनेच परम भुलाया, माया ता मोहनी तिने कीती जिन ठगौली पाईया। कुरबान कीता तिसै कुरबान कीता तिसै विट्टो, जिन मोह मीठा लाया। कह नानक मन चंचल चतुराई किने न पाया, मन प्यारिया तू सदा सत संभालियो। कुटंब तू जे देखदा चलै नाही तेरै नाले, साथ तेरे चले नाई तिस नाल क्यों चितलाई। ऐसा कमूले न किचै जितंत पछोताई। सतगुरु का उपदेश सुन तू हुवे तेरे नाले, कह नानक मन प्यारे तू सदा सत संभाले। गम गुचरा तिरंत न पाया, तू न पाया किने तेरा, अपना तू जा नहीं जी जन सब खेल तेरा। क्या कु आख वखाने कहता वे कह सब तू है जिन जग तू पाया। कह नानक तू सदा गम में तिरंत न पाया, सुर नर मुंजन अमृत कोश दे सुमृत गुर ते पाया। पाया अमृत गुर कृपा कीनी सच्चा मन वसाया, जी जन सब तुद उपाय विवेक प्रसन्न आया। लभ लोभ अहंकार चुका सतगुरु भला पाया, कह नान जिसनु आप टुटा तिन अमृत गुर ते पाया। भगता की चाल निराली, चाला निराली भगता केरी बिख मार्ग चलना। कन लभ लोभ अहंकार था तृष्णा बहुत ना ही बोलना, खने हो तिखी वाल उन्हें केत मार्ग जाना। गुर प्रसाद जिनी आप तजे हर वासना समाणी, कह नानक चाल भगता जुगो जुग निराली। ज्यों तू चलाहे तिव चलै स्वामी, होर क्या जाना गुण तेरे। जिव तू चलाहे तिवै चलै जिन्ना मार्ग पावहे, कर कृपा जिन्ना मिलाहे से हर हर सदा त्यावे। जिसनु कथा सुनाहे अपनी से गुरुद्वारा सुख पावहे, कह नानक सच्चे साहिब
ਜਿਉਂ ਭਾਵੈ ਤਿਵੈ ਚਲਾਵੈ। ਹੇ ਸੁਹਿਲਾ ਸਭ ਸੁਹਾਵਾ, ਸਭਦੋ ਸੁਹਾਵਾ, ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿਨ ਕਹਿ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨ ਪਾਇਆ। ਕਹਿਣਾ ਸਭ ਸੁਹਿਲਾ ਸਤਿਗੁਰੂ ਸੁਣਾਇਆ। ਪੁਇਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪੁਇਤ ਹੋਏ ਗੁਰਮੁਖ ਜਿਨੀ ਧਿਆਇਆ। ਪੁਇਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗ ਸਬਾਇਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿ ਜਨੋਬ ਜੈਵਿਨ ਸਹਿ ਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗੂ ਹਰ ਸੁਣ ਰਹੋ ਚਿਤ ਲਾਏ। ਕਹਿ ਨਾਨ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਇਵ ਜਾਏ, ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ। ਤਿਨੀ ਜਨਮ ਜੂਐ ਹਾਰਿਆ, ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ, ਫਿਰ ਹੈ ਜੋ ਬੇਤਾਲਿਆ। ਕਹਿ ਨਾਨਕ ਜਿਨ ਸਤ ਅਜਿਆ ਕੂੜੇ ਲਾਗੇ, ਤਿਨ ਜਨਮ ਜੂਐ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੈ ਨਾਹੀ। ਮਨਸਾ ਸਤਸਮਾਣੀ, ਜਨਮ ਰਤਨ ਜਿਨੀ ਕੱਟਿਆ ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੁਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਓ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ। ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣ ਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਵਾਣੀ। ਕਹਿ ਨਾਨ ਸਤਿਗੁਰੂ ਬਾਜੂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਚੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸਭ ਛੇਤੀ ਮਨ ਮਿਲਿਆ ਸੱਚੈ ਲਾਇਆ, ਭਾਵ ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤਾ ਪੁਪਾਏ। ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਇਆ ਵੀ ਕਹਿ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ। ਕਿਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰ ਸ਼ਾਸਤਰ ਪੁੰਨ ਪਾ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ। ਗੁਰੂ ਬਾਜੂ ਤੱਤੈ ਸਾਰ ਨਾ ਜਾਣੀ, ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ। ਗੁਰ ਕਿਰਪਾ ਤੇ ਸੇ ਜਿਨ ਜਾਗੇ, ਜਿਨਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਮਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਨੀ। ਮਾਤਾ ਕਿਉ ਤਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨੋ ਵਿਸਾਰੀ ਹੈ। ਮਨੋ ਕਿਉ ਵਿਸਾਰੀ ਹੈ ਵਡਦਾਤਾ, ਜੇ ਅਗਨ ਮੈਂ ਹਾਰ ਪਹੁੰਚਾਵੇ, ਉਸਨੂੰ ਕਿਉ ਪੋਹੇ ਨਾ ਸਕੀ। ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕੇ ਵਡਦਾਤਾ, ਸੋ ਕਿਉ ਮਨੋ ਵਿਸਾਰੀ ਹੈ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਮਾਇਆ ਗੁਣ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮਰਵਰਤਾਇਆ। ਮਾਇਆ ਜਿੱਤਰ ਵਿਸਰੈ, ਮੁਖ ਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰਾਪ ਮੁੱਲ ਕਹਿ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੈ ਵਿੱਟਾ ਹੋ ਰਹੇ ਲੋਕ ਵਿਲ ਲਾਇਆ, ਸਤ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੋਪੀਏ ਵਿੱਚ ਹੋ ਆਪ ਜਾਏ। ਜਿਸਤਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰਾਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪਲ ਲੈ ਪਾਏ। ਹਰਾਸ ਮੇਰੀ ਮਨ ਮਣ ਜਾਰਾ, ਹਰਾਸ ਮੇਰੀ ਮਨ ਮਣ ਜਾਰਾ, ਸਤਿਗੁਰ ਤੇਰਾ ਸਜਾਣੀ। ਹਰ ਹਰ ਨਿਤ ਜਪਿਓ ਜੀਹੋ, ਲਾਹ ਖਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰਿਆ ਪੇ ਭਾਣਾ। ਕਹਿ ਨਾਨਕ ਹਰਾਸ ਮੇਰੀ ਮਨ ਹੋਆ ਬਣਜਾਰਾ। ਹੇ ਰਸਨਾ ਤੂੰ ਅਨ ਰਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰਤ ਕੀਤਾ ਜਿਚਰ, ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤਿਸ ਨਾ ਲੱਗ ਗਏ ਆਏ। ਇਹੋ ਹਰ ਰਸ ਕਰਮ ਹੀ ਪਾਈਐ, ਸਤਿਗੁਰ ਮਿਲੇ ਜਿਸ ਆਏ।
कहे नानक हूरन रसा विसरे जाहर वसै मन आई श्री राम मेरे हर तुम मैं जोत रखीता तू जग मैं आया हर जोत रखी तुद विचता तू जग मैं आया हर आपे माता आपे पिता जिन जी उपाय जग दिखाया गुरु प्रसादी बुझिया तन चलत हुआ चलत नदरी आया कहे नानक सृष्ट का मूड रचिया जोत रखी ता तू जग मैं आया मन चाओ भया।

क्या भगवंत, सगल सुमगरी तुम रह सूत्र तारी, तुम ते हो ऐसो आज्ञा

ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ,

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਤ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ।

ਰਾਜ ਦਸੋ ਪਾਤਸ਼ਾਹ ਕੀ ਆਤਮਕ ਜੋਤ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜਗ ਨੇ ਬਖਸ਼ੇ।

ਧੰਨਵਾਦ ਆਪ ਜੀ ਦੀ ਕਿਰਪਾ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ ਆਪ ਜੀ ਕੀ ਸਮੁੱਚੀ ਬਾਣੀ ਪੜ੍ਹਦੇ ਹਾਂ ਆਪ ਜੀ ਕੇ ਦੱਸ ਰਿਹਾ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਿਦਿਆ ਦੀ ਦਾਤ ਗੁਰਸਿੱਖੀ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਤਨ ਮਨ ਧਨ ਨਾਲ ਕੀਤੀ ਸੇਵਾ ਤਾਏ ਪਾਉਣੀ ਬੇਅੰਤ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਕਰ ਰਹੀਆਂ ਹਨ ਆਪ ਜੀਆਂ ਨੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰਨੀਆਂ ਸਤਿਗੁਰੂ ਜੀ ਆਪ ਜੀ ਕੇ ਟਹਿਲੀਆਂ ਕੀ ਅਰਦਾਸ ਆਪ ਜੀ ਕੇ ਚਰਨ ਕਮਲਾਂ ਪਾਸ ਕਿਰਪਾ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਚੜ੍ਹਦੀ ਕਲਾ ਪ੍ਰਦਾਨ ਕਰਨੀ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਸੁਖਮਈ ਬਤੀਤ ਕਰਵਾਉਣਾ ਸਤਿਗੁਰੂ ਜੀ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸੁਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬ

ਭੈ ਜੋਤ ਮਹਾਂਬਲਸੂਰ ਭੈ ਵਿਛਾਵੇ ਜਾਵੇ ਪੂਰ ਸਗਲਿਆ ਭੋਜ ਲਿਖਿਆ ਸੁਨੀਕ ਨਾਨਕ ਨਿਰਭਉ।

ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਚਿਲਕ ਲੀਲਾ ਟੰਗ ਧੋਤੀ।

ਦਰਸ਼ ਸਾਹਿਬ ਫਿਰ ਕਰੇ ਮੈਂ ਜੁਠਾ ਚਲੇ ਪ੍ਰੇ ਕਾਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤੂੰ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਤ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਅਮ ਦ੍ਰਿਸ਼ਟ ਸੁਭ ਕਰੇ ਹਰੇ ਅਗੋ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮਹੋ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੁਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ
ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧਿਨਾ। ਸਵੈਸਾ ਹਰ ਧਿਆਇਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜਹਰ ਸਿਮਰਨ ਭਇਆ, ਤਹ ਉਪਾਧ ਗਤ ਕਿਨੀ, ਵਡਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦਿਨੀ, ਜਪ ਹਰ ਭਵਜਲ ਤਰਣਾ। ਜਹ ਹਰ ਸਿਮਰਨ ਭਇਆ, ਤਹ ਉਪਾਧ ਗਤ ਕਿਨੀ, ਵਡਭਾਗੀ ਹਰ ਜਪਨਾ। ਜਨ ਨਾਨਕ ਕਉ ਗੁਰ ਇਹ ਮਤ ਦਿਨੀ, ਜਪ ਹਰ ਭਵਜਲ ਤਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਧਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਬਹੁਤ ਸਨਮਾਨਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦੇਹਰਾਦੂਨ ਵਾਲੇ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ, ਜਿਨ੍ਹਾਂ ਦੀ ਵਡਿਆਈ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬੋਲ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ, ਤਾਰੇ ਐਸੇ ਦੀਨ ਦਿਆਲ ਸਤਿਗੁਰੂ। ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਤਨਾਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 669 ਅਤੇ 70 ਅੰਗ ਤੇ ਸਭਾਏਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਹੁਕਮ ਦੇ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਸ਼ਬਦ ਦੀ ਆਰੰਭਤਾ ਇੱਥੋਂ ਕੀਤੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ,
ਜਾਕੇ ਵਸ ਹੈ ਕਾਮ ਤਿੰਨ। ਉਹ ਹਰੀ ਪਰਮਾਤਮਾ ਜਿਹੜਾ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ, ਸੁੱਖ ਦਾਤਾ ਦੇ ਅਰਥ ਨੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ, ਜਾ ਕੇ ਵਸ ਹੈ, ਜਿਹਦੇ ਵਸ ਵਿੱਚ ਜਿਹਦੇ ਅਧੀਨ ਕਾਮ ਤੇਨ ਗਾਮ ਨਹੀਂ ਗਈ ਹੈ। ਮਹਾਰਾਜ ਕਹਿਣ ਲੱਗੇ ਉਸ ਐਸੇ ਵੱਡੇ ਪਰਮਾਤਮਾ ਨੂੰ ਕਿਹੜੇ ਨੂੰ, ਇਛਾਵਾਂ ਪੂਰੀਆਂ ਕਰਨ ਵਾਲਾ, ਸੁੱਖ ਦੇਣ ਵਾਲਾ, ਕੀ ਕਰਨਾ ਚਾਹੀਦਾ? ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਹੇ ਮੇਰੇ ਜਿੰਦੇ, ਹੇ ਮੇਰੇ ਮਨ, ਐਸੇ ਹਰੇ ਪਰਮਾਤਮਾ ਨੂੰ ਰੋਜ਼ ਧਿਆਇਆ ਕਰ, ਬੰਦਗੀ ਕਰਿਆ ਕਰ, ਤਾਂ ਸਰਬ ਸੁੱਖ ਪਾਵਾ ਹੈ ਮੇਰੇ ਮਨ। ਜਦੋਂ ਇੱਕ ਪਰਮਾਤਮਾ ਨੂੰ ਧਿਆਏਗਾ ਨਾ, ਤੇ ਫਿਰ ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਸਰਬ ਸੁੱਖ। ਸਰਬ ਸੁੱਖ ਦੇ ਅਰਥ ਹੁੰਦੇ ਸਾਰੇ ਸੁੱਖ, ਲੋਕ ਦੇ ਸੁੱਖ ਵੀ ਤੇ ਪਰਲੋਕ ਦੇ ਸੁੱਖ ਵੀ, ਬੰਦਿਆ ਸਾਰੇ ਸੁੱਖ ਤੇਰੀ ਝੋਲੀ ਵਿੱਚ ਪੈ ਜਾਣਗੇ। ਜਦੋਂ ਇੱਕ ਪਰਮਾਤਮਾ ਨੂੰ ਧਿਆਏਗਾ, ਉਹਦਾ ਸਿਮਰਨ ਕਰੇਗਾ, ਉਹਦੀ ਬੰਦਗੀ ਕਰੇਗਾ। ਸਾਡੇ ਜੀਵਨ ਦਾ ਲਕਸ਼ ਪਤਾ ਕੀ ਹੈ? ਕਰ ਬੰਦੇ ਤੂੰ ਬੰਦਗੀ। ਪੁੱਛਿਆ ਜੀ ਮਹਾਰਾਜ ਕਿੰਨੇ ਦਿਨ ਕਰੀਏ? ਇੱਕ ਦਿਨ ਕਰ ਲਈਏ, ਦੋ ਦਿਨ ਕਰ ਲਈਏ, ਚਾਲੀ ਦਿਨ ਨਾ ਕਰ ਲਈਏ? ਇਹ ਵੀ ਸਾਡੇ ਸਿੱਖ ਧਰਮ ਦੇ ਵਿੱਚ ਇੱਕ ਬੜੇ ਮਨਾਓ ਤੇ ਵੀ 40 ਦਿਨ ਸਵਾ ਮਹੀਨਾ ਕੋਈ ਵੀ ਕੰਮ ਕਰਨਾ ਕਰ ਲਓ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇੱਕ ਦਿਨ ਨਹੀਂ, ਦੋ ਦਿਨ ਨਹੀਂ, 40 ਦਿਨ ਨਹੀਂ। ਮਹਾਰਾਜ ਕਹਿਣ ਲੱਗੇ ਮੈਂ ਤੇ ਓਨੀ ਦੇਰ ਤੱਕ ਕਵਾਂਗਾ ਜਿੰਨੀ ਦੇਰ ਤੱਕ ਤੇਰੇ ਤਨ ਵਿੱਚ ਸਵਾਸ ਚੱਲ ਰਹੇ ਨੇ ਨਾ, ਬਸ ਓਨੀ ਦੇਰ ਤੱਕ ਪਰਮਾਤਮਾ ਦਾ ਨਾਮ ਜਪੀ ਜਾਈ, ਜਪੀ ਜਾਈ। ਕਰ ਬੰਦੇ ਤੋਂ ਬੰਦਗੀ ਜਿਚਰ ਘਟ ਮੈਂ ਸਾ। ਇਹ ਸ਼ਬਦ ਅਸਕਰ ਗੁਰਮੁਖ ਪਿਆਰੇ, ਜਿਹੜੇ ਤੁਸੀਂ ਰੋਜ਼ ਸਤਸੰਗ ਕਰਨ ਵਾਲੇ, ਗੁਰੂ ਦੀ ਗੋਦ ਵਿੱਚ ਆਣ ਕੇ ਬੈਠਦੇ ਹੋ, ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਹੋ, ਇਹ ਸ਼ਬਦ ਤਕਰੀਬਨ ਸਿੱਖਾਂ ਨੂੰ ਯਾਦ ਹੈ ਤਕਰੀਬਨ। ਤੇ ਬੜੀ ਸੋਹਣੀ ਗੱਲ, ਕਈ ਵਾਰੀ ਆਪਾਂ ਘਰਾਂ ਦੇ ਵਿੱਚ ਜਾ ਕੇ ਵੇਖਦੇ ਹਾਂ ਕਿ ਗੁਰਮੁਖ ਪਿਆਰਿਆਂ ਦੇ ਘਰਾਂ ਦੇ ਵਿੱਚ ਇਸ ਸ਼ਬਦ ਨੂੰ ਫਰੇਮ ਕਰਾ ਕੇ ਤੇ ਆਪਣੇ ਬੈਡਰੂਮ ਵਿੱਚ, ਲਿਵਿੰਗ ਰੂਮ ਵਿੱਚ ਵੀ ਲਾਇਆ ਹੁੰਦਾ। ਬਹੁਤ ਚੰਗੀ ਗੱਲ, ਉੱਠਦਿਆਂ ਬੈਠਦਿਆਂ ਸਾਨੂੰ ਇਸ ਸ਼ਬਦ ਦੇ ਦਰਸ਼ਨ ਹੁੰਦੇ ਨੇ, ਅਸੀਂ ਇਸ ਸ਼ਬਦ ਨੂੰ ਪੜ੍ਹ ਲੈਂਦੇ ਹਾਂ। ਪਰ ਮੈਂ ਇੱਕ ਬੇਨਤੀ ਕਰਾਂ, ਇਸ ਸ਼ਬਦ ਨੂੰ ਅਸੀਂ ਪਹਿਲੀ ਪੰਕਤੀ ਨੂੰ ਬਹੁਤ ਜ਼ਿਆਦਾ ਪੜ੍ਹਿਆ, ਪਹਿਲੀ ਪੰਕਤੀ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਵੀ ਪਰਮਾਤਮਾ ਇੱਛਾਵਾਂ ਪੂਰੀਆਂ ਕਰਨ ਵਾਲਾ, ਉਹ ਸਾਡੇ ਹਰੇਕ ਮਨ ਦੀ ਇੱਛਾ ਪੂਰੀ ਕਰਦਾ। ਇਹ ਪਹਿਲੀ ਪੰਕਤੀ ਅਸੀਂ ਪੜ੍ਹ ਲੈਂਦੇ, ਕਿਤੇ ਲਿਖਾਉਣਾ ਵੀ ਹੋਵੇ ਨਾ ਤੇ ਲਿਖਾ ਲੈਂਦੇ। ਕਈ ਵਾਰੀ ਨਵੀਂ ਗੱਡੀ ਬੰਦਾ ਲੈਂਦਾ, ਇੰਡੀਆ ਦੇ ਵਿੱਚ ਬੜਾ ਇਹਦਾ ਕਰੇਜ, ਵੀ ਕੋਈ ਪੰਕਤੀ ਲਿਖਾ, ਇਹ ਪੇ ਦਾ ਤੇਰੀ ਦਾ ਤਾਰ। ਹਾਲਾਂਕਿ ਉਸ ਪੰਕਤੀ ਨੂੰ ਜੇ ਅਸੀਂ ਪੂਰੀ ਪੰਕਤੀ ਪੜ੍ਹਾਂਗੇ ਤੇ ਉਹਦੇ ਅਰਥ ਬਹੁਤ ਵੱਖਰੇ ਬਣਨਗੇ, ਪਰ ਅਸੀਂ ਆਪਣੇ ਮਤਲਬ ਦੀਆਂ ਪੰਕਤੀਆਂ ਕਰਦੇ, ਜਿੰਨੀ ਕਿ ਸਾਨੂੰ ਚੰਗੀ ਲੱਗਦੀ ਉਹ ਪੰਕਤੀ ਅਸੀਂ ਪੜ੍ਹ ਲੈਂਦੇ। ਇਸ ਪੰਕਤੀ ਦੇ ਵੀ ਬਹੁਤ ਜ਼ੋਰ ਦਿੱਤਾ ਜਾਂਦਾ ਵੀ ਪਰਮਾਤਮਾ ਇੱਛਾਵਾਂ ਪੂਰੀਆਂ ਕਰਨ ਵਾਲਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਗੁਰਮੁਖੋ ਪਰਮਾਤਮਾ ਹੀ ਸਭ ਕੁਝ ਕਰਨ ਵਾਲਾ, ਉਹੀ ਸਾਡੇ ਸਭ ਦੀਆਂ ਮਨ ਦੀਆਂ ਲੋਚਾਂ ਪੂਰੀਆਂ ਕਰਨ ਵਾਲਾ ਹੈ। ਪਰ ਕਰਦਾ ਕਿਵੇਂ ਹੈ? ਕਿਵੇਂ ਸਾਡੀਆਂ ਇੱਛਾਵਾਂ ਪੂਰੀਆਂ ਕਰੇਗਾ? ਕਿਵੇਂ ਸਾਡੇ ਤੇ ਬਖਸ਼ਿਸ਼ ਕਰੇ? ਇਸ ਪੰਕਤੀ ਵੱਲ ਅਸੀਂ ਧਿਆਨ ਨਹੀਂ ਦਿੰਦੇ। ਜਿਹੜੀ ਰਹਾਉ ਦੀ ਪੰਕਤੀ ਹੈ ਨਾ, ਉਹ ਸੈਂਟਰਲ ਆਈਡੀਆ ਬਣ ਜਾਣ। ਇੱਕ ਮੈਂ ਹੋਰ ਮੰਗਲਾ ਚਰਨ ਦੇ ਵਿੱਚ ਆਪ ਸੰਗਤਾਂ ਨਾਲ ਸ਼ਬਦ ਪੜ੍ਹਿਆ ਸੀ, ਉਹ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਇਹ ਵੀ ਸ਼ਬਦ ਤੁਹਾਨੂੰ ਯਾਦ ਤੇ ਪਹਿਲੀ ਪੰਕਤੀ ਤੇ ਆਪਾਂ ਜ਼ਿਆਦਾ ਜ਼ੋਰ ਦਿੰਦੇ ਵੀ ਪਰਮਾਤਮਾ ਔਖਾ ਸਮਾਂ ਨਹੀਂ ਵੇਖਣ ਦਿੰਦਾ, ਕੋਈ ਸ਼ੱਕ ਨਹੀਂ ਵੇਖਣ ਦਿੰਦਾ। ਪਰ ਕਿੰਨਾ ਨੂੰ ਨਹੀਂ ਵੇਖਣ ਦਿੰਦਾ? ਉਹ ਕਦੀ ਅਸੀਂ ਪੰਕਤੀ ਪੜ੍ਹੀ, ਉਹ ਰਹਾਉ ਦੀ ਪੰਕਤੀ? ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਔਖਾ ਸਮਾਂ ਨਹੀਂ ਵੇਖਣ ਦਿੰਦਾ ਜਿਨ੍ਹਾਂ ਦੀ ਆਹ ਹਾਲਤ ਬਣ ਜਾਂਦੀ, ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ। ਇਹ ਉਸ ਸ਼ਬਦ ਦੀ ਰਹਾਉ ਦੀ ਪੰਕਤੀ। ਜਿਨ੍ਹਾਂ ਦਾ ਚਿੱਤ ਪਰਮਾਤਮਾ ਵਿੱਚ ਜੁੜ ਜਾਏ ਨਾ, ਉਹਨਾਂ ਨੂੰ ਪਰਮਾਤਮਾ ਕਦੀ ਔਖਾ ਸਮਾਂ ਨਹੀਂ ਵੇਖਣ। ਅਸੀਂ ਉਹ ਪੰਕਤੀ ਨਹੀਂ ਪੜ੍ਹਦੇ, ਚਿੱਤ ਤੇ ਸਾਡਾ ਦੁਨੀਆਂ ਵਿੱਚ ਲੱਗਾ, ਚਿੱਤ ਤੇ ਮਾਇਆ ਵਿੱਚ ਲੱਗਾ, ਚਿੱਤ ਤੇ ਸੰਸਾਰ ਵਿੱਚ ਲੱਗਾ, ਤੇ ਅਸੀਂ ਕਹਿੰਦੇ ਵੀ ਪਰਮਾਤਮਾ ਸਾਨੂੰ ਤੇ ਔਖੇ ਸਮੇਂ ਤੋਂ ਬਚਾਉਂਦਾ ਹੀ ਨਹੀਂ। ਨਹੀਂ, ਉਸ ਪੂਰੀ ਪੰਕਤੀ ਨਹੀਂ ਪੜ੍ਹੋ। ਆਹ ਜਿਹੜਾ ਸ਼ਬਦ ਆਪਾਂ ਅੱਜ ਵਿਚਾਰਨਾ ਨਾ, ਇਹਦੇ ਵਿੱਚ ਵੀ ਸਾਡੇ ਸਿੱਖ ਵਿਦਵਾਨਾਂ ਨੇ ਬਹੁਤ ਅਲੱਗ ਬਚਨ ਕਹੇ ਨੇ। ਰਹਾਉ ਦੀ ਪੰਕਤੀ ਹੈ,
ਜਪ ਮਨ ਸਤਨਾਮ ਸਦਾ ਸਤਨਾਮ। ਆ ਜਿਸ ਦਿਨ ਸਾਡੇ ਜੀਵਨ ਵਿੱਚ ਆਹ ਪੰਕਤੀ ਵਸ ਗਈ ਨਾ, ਉਸ ਦਿਨ ਸਾਨੂੰ ਪਰਮਾਤਮਾ ਕੋਲੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ, ਕੁਝ ਵੀ ਮੰਗ। ਜਦੋਂ ਸਾਡੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਨਾ, ਐਟੋਮੈਟਿਕਲੀ ਸਾਰੀਆਂ ਲੋੜਾਂ ਜਿਹੜੀਆਂ ਨੇ ਉਹ ਪਰਮਾਤਮਾ ਮਨੁੱਖ ਦੀਆਂ ਪੂਰੀਆਂ ਕਰੀ ਜਾ, ਉਹਨਾਂ ਨੂੰ ਮੰਗਣ ਦੀ ਲੋੜ ਨਹੀਂ। ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲਣ ਤੋਂ ਜਾਣਦਾ ਹੈ। ਪਰ ਉਹਨਾਂ ਦੇ ਜਿਹੜੇ ਇਸ ਪੰਕਤੀ ਤੇ ਜ਼ੋਰ, ਖੈਰ ਆਪਾਂ ਦੋਨਾਂ ਪੰਕਤੀਆਂ ਤੇ ਸਮਾਂ ਲਾਵਾਂਗੇ। ਪਹਿਲੀ ਪੰਕਤੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਪਰਮਾਤਮਾ ਇੱਛਾਵਾਂ ਪੂਰੀਆਂ ਕਰਨ ਵਾਲਾ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ। ਸਾਡੇ ਸਿੱਖ ਵਿਦਵਾਨਾਂ ਨੇ ਨਾ ਹਰੇਕ ਬੰਦੇ ਦੀ ਪੰਜ ਇੱਛਾਵਾਂ ਦਾ ਜ਼ਿਕਰ ਕੀਤਾ। ਹਰੇਕ ਬੰਦੇ, ਭਾਵੇਂ ਕੋਈ ਸਿੱਖ ਹੈ, ਈਸਾਈ ਹੈ, ਮੁਸਲਮਾਨ ਹੈ, ਹਿੰਦੂ ਵੀਰ, ਹਰੇਕ ਦੇ ਮਨ ਦੀਆਂ ਪੰਜ ਇੱਛਾਵਾਂ ਦਾ ਜ਼ਿਕਰ ਕੀਤਾ। ਪੰਜ ਇੱਛਾਵਾਂ, ਮਹਾਰਾਜ ਕਹਿਣ ਲੱਗੇ ਪੰਜ ਦੀ ਗੱਲ ਛੱਡ, ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਜੇ ਆ ਪੰਕਤੀ ਤੇਰੇ ਦੇ ਵਿੱਚ ਵਾ। ਉਹ ਪੰਜ ਇੱਛਾਵਾਂ ਪਤਾ ਕਿਹੜੀਆਂ ਨੇ? ਹਰੇਕ ਗ੍ਰਸਤੀ ਬੰਦੇ ਦੇ ਸਭ ਤੋਂ ਪਹਿਲੀ ਸਾਡੀ ਮਨ ਦੀ ਇੱਛਾ ਹੁੰਦੀ ਹੈ ਸਾਨੂੰ ਧਨ ਦੀ ਪ੍ਰਾਪਤੀ ਹੋ ਜਾਏ। ਦੂਸਰੀ ਸਾਡੇ ਮਨ ਦੀ ਇੱਛਾ ਹੁੰਦੀ ਹੈ ਵੀ ਸੁੱਖ ਦੀ ਪ੍ਰਾਪਤੀ ਹੋ ਜਾਏ। ਤੀਸਰੇ ਸਾਡੇ ਮਨ ਦੀ ਇੱਛਾ ਹੁੰਦੀ ਹੈ ਵੀ ਚਲੋ ਧਨ ਵੀ ਮਿਲ ਗਿਆ, ਉਸ ਤੋਂ ਬਾਅਦ ਕਹਿਣ ਲੱਗੇ ਸੁੱਖ ਵੀ ਮਿਲ ਗਿਆ, ਪਰ ਸੋਭਾ ਵੀ ਹੋਣੀ ਚਾਹੀਦੀ। ਕੋਈ ਬੰਦਾ ਸਾਡੀ ਨਿੰਦਿਆ ਨਾ ਕਰਦਾ ਹੋਵੇ, ਜਿੱਥੇ ਜਾਈਏ ਸਾਡੀ ਸਲੋਹਤਾ ਹੋਣੀ ਚਾਹੀਦੀ, ਮਾਣ ਸਨਮਾਨ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਧਨ ਦੌਲਤ ਬਹੁਤ ਹੋਵੇ, ਜੇ ਬੰਦੇ ਦੀ ਚਾਰ ਬੰਦਿਆਂ ਵਿੱਚ ਇੱਜ਼ਤ ਹੀ ਨਹੀਂ, ਉਹ ਧਨ ਦੌਲਤ ਵੀ ਕਿਸੇ ਮਾਇਨੇ ਨਹੀਂ ਰੱਖਦਾ। ਇਹ ਵੀ ਇੱਕ ਸਾਡੇ ਮਨ ਦੀ ਇੱਛਾ ਹੈ ਵੀ ਸਾਡੀ ਸੋਭਾ ਵੀ ਹੋਣੀ ਚਾਹੀਦੀ। ਚੌਥੀ, ਹਰੇਕ ਬੰਦੇ ਦੀ ਇੱਛਾ ਹੁੰਦੀ ਵੀ ਚਲੋ ਧਨ ਦੌਲਤ ਮਿਲ ਗਿਆ, ਮਾਣ ਸਨਮਾਨ ਮਿਲ ਗਿਆ, ਹੁਣ ਸਰੀਰ ਨੂੰ ਕਿਤੇ ਰੋਗ ਨਾ ਲੱਗ ਜਾਏ। ਹੁਣ ਵੇਖੋ ਗੁਰਮੁਖੋ, ਧਨ ਦੌਲਤ ਦੇ ਤੇ ਅੰਬਾਰ ਲੱਗੇ ਹੋਣ ਪਰ ਬੰਦਾ ਬੈੱਡ ਤੇ ਪਿਆ ਹੋਵੇ, ਉਹਨੂੰ ਰੋਗ ਹੀ ਇਹੋ ਜਿਹਾ ਲੱਗ ਜਾਏ ਤੇ ਫਿਰ ਮਾਇਆ ਦਾ ਸੁੱਖ ਕੀ ਮਾਣੇ? ਕੁਛ ਵੀ ਨਹੀਂ ਮਾਣ ਸਕਦਾ। ਫਿਰ ਇੱਛਾ ਹੁੰਦੀ ਵੀ ਰੋਗ ਦੀ ਵੀ ਨਿਵਰਤੀ ਹੋ ਜਾਏ, ਪਰਮਾਤਮਾ ਰੋਗ ਤੋਂ ਵੀ ਬਚਾ ਲੈ। ਚੌਥੀ ਇੱਛਾ ਤੇ ਪੰਜਵੀਂ ਇੱਛਾ ਮਹਾਰਾਜ ਜੀ ਕਹਿੰਦੇ ਨੇ ਇਹ ਹੁੰਦੀ ਹੈ ਵੀ ਚਲੋ ਆਹ ਦੁਨੀਆਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਨੇ, ਰੱਬ ਜੀ ਇੱਕ ਹੋਰ ਬਖਸ਼ਿਸ਼ ਕਰਿਓ, ਨਾਮ ਦੇ ਖਜ਼ਾਨੇ ਵੀ ਬਖਸ਼ ਦਿਓ, ਉਹ ਵੀ ਸਾਡੀ ਇੱਛਾ ਪੂਰੀ ਹੋ ਜਾਏ। ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹਨਾਂ ਪੰਜਾਂ ਇੱਛਾਵਾਂ ਦਾ ਹੱਲ ਦੱਸਿਓ। ਕਹਿਣ ਲੱਗੇ ਬੰਦਿਆਂ ਸਾਰੀਆਂ ਪੂਰੀਆਂ ਹੋ ਜਾਣਗੀਆਂ, ਪਰ ਇੱਕ ਕੰਮ ਕਰਨਾ ਪਏਗਾ। ਉਹ ਕਿਹੜਾ ਕੰਮ? ਸੁਖਮਣੀ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਨਾ, ਉਸ ਸੁਖਮਣੀ ਸਾਹਿਬ ਦੇ ਪਾਠ ਦੇ ਵਿੱਚ ਇੱਕ ਮਹਾਰਾਜ ਜੀ ਨੇ ਪਦਾ ਉਚਾਰਨ ਕੀਤਾ ਜਿਸ ਵਿੱਚ ਇਹਨਾਂ ਦਾ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਨੇ ਜਿਸ ਧਨ ਕੋ ਚਾਰ ਕੁੰਠ ਉੱਠਦਾ ਵੇ। ਪਹਿਲੀ ਪੰਕਤੀ ਵਿੱਚ ਸਵਾਲ ਹੈ, ਦੂਸਰੇ ਵਿੱਚ ਜਵਾਬ। ਬੰਦਿਆ, ਜਿਸ ਧਨ ਦੀ ਖਾਤਰ ਤੂੰ ਚਾਰੇ ਦਿਸ਼ਾਵਾਂ ਵਿੱਚ ਭੱਜਾਂ ਫਿਰਦਾ, ਦੇਸ਼ਾਂ ਵਿਦੇਸ਼ਾਂ ਵਿੱਚ ਭੱਜਾਂ ਫਿਰਦਾ, ਕਾਰੋਬਾਰ ਕਰ ਰਿਹਾ, ਸਭ ਕੁਝ ਕਰ ਰਿਹਾ, ਪਰ ਫਿਰ ਵੀ ਪ੍ਰਾਪਤੀ ਨਹੀਂ ਹੁੰਦੀ, ਬਰਕਤ ਨਹੀਂ ਪੈਂਦੀ? ਮਹਾਰਾਜ ਕਹਿਣ ਲੱਗੇ ਸਭ ਕੁਝ ਹੋ ਜਾਏਗਾ ਜਿਸ ਧਨ ਕੋ ਚਾਰ ਕੁੰਠ ਉੱਠਦਾ ਵੇ। ਕਿਵੇਂ ਮਿਲੇਗਾ? ਸੋ ਧਨ ਹਰ ਸੇਵਾ ਤੇ ਪਾਵ। ਜੇ ਹਰੀ ਦੀ ਸੇਵਾ, ਹਰੀ ਦਾ ਸੇਵਾ ਪਤਾ ਕੀ ਹੁੰਦਾ? ਸਿਮਰਨ ਕਰਨਾ, ਬੰਦਗੀ ਕਰਨੀ। ਜਿਸ ਸੁੱਖ ਕੋ ਨਿਤ ਬੰਸ਼ ਹੈ ਮੀਤ, ਜਿਸ ਸੁੱਖ ਨੂੰ ਹਰ ਰੋਜ਼ ਲੋਚਦਾ ਹੈ ਵੀ ਮੈਨੂੰ ਸੁੱਖ ਮਿਲ ਜਾਏ, ਸੁੱਖ ਮਿਲ ਜਾਏ, ਉਹ ਕਿੱਥੋਂ ਮਿਲੇਗਾ? ਸੋ ਸੁੱਖ ਸਾਧੂ ਸੰਗ ਪ੍ਰੀਤ। ਸਾਧੂ ਨੂੰ ਪ੍ਰੇਮ ਕਰਿਆ ਕਰ, ਗੁਰੂ ਨੂੰ ਪ੍ਰੇਮ ਕਰਿਆ ਕਰ, ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰ, ਸੰਗਤ ਕਰਿਆ ਕਰ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਜੇ ਸੋਭਾ ਚਾਹੁੰਦਾ ਹਰੀ ਦੀ ਸ਼ਰਨ ਲੈ, ਵਾਹਿਗੁਰੂ ਦਾ ਨਾਮ ਜਪ, ਤੇਰੀ ਚਾਰੇ ਦਿਸ਼ਾਵਾਂ ਵਿੱਚ ਜੈ ਜੈਕਾਰ ਹੋ ਜਾਏ। ਇਹਦਾ ਜਵਾਬ ਪਤਾ ਮਹਾਰਾਜ ਨੇ ਇੱਕ ਹੋਰ ਪੰਕਤੀ ਵਿੱਚ ਦਿੱਤਾ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋ। ਹਿਰਦੇ ਵਿੱਚ ਪਰਮਾਤਮਾ ਨਾਮ ਵਿੱਚ ਸਾਰੇ ਜੈ ਜੈਕਾਰ ਕਰਦੇ ਨੇ। ਤੇ ਮਹਾਰਾਜ ਜੀ ਨੇ ਹੋਰ ਅੱਗੇ ਜ਼ਿਕਰ ਕੀਤਾ, ਅਨਕ ਉਪਾਵੀ ਰੋਗ ਨਾ ਜਾਏ। ਪਤਾ ਨੀ ਕਿੰਨੇ ਕੁ ਬੰਦਾ ਯਤਨ ਕਰਦਾ ਵੀ ਮੇਰਾ ਰੋਗ ਖਤਮ ਹੋ ਜਾਏ, ਬਿਮਾਰੀ ਤੋਂ ਮੈਨੂੰ ਕਿਤੇ ਛੁਟਕਾਰਾ ਮਿਲ ਜਾਏ। ਨਾਮ ਰਾਤ ਬਿਮਾਰੀਆਂ ਨੇ ਸੰਸਾਰ ਦੇ, ਕੈਂਸਰ ਦਾ ਰੋਗ ਨਾਮ ਰਾਤ ਬਿਮਾਰੀ ਬੰਦੇ ਨੂੰ ਲੱਗ ਜਾਏ ਤੇ ਮੌਤ ਦੇ ਘਾਟ ਤੱਕ ਲੈ ਜਾਂਦੇ, ਕੋਈ ਦਵਾ ਦਾਰੂ ਵੀ ਅਸਰ ਨਹੀਂ ਕਰਦਾ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਅਨਕ ਉਪਾਵੀ ਰੋਗ ਨਾ ਜਾਏ। ਬੜੇ ਯਤਨ ਕੀਤੇ ਨੇ, ਰੋਗ ਨੇ ਜਾਂਦੇ। ਕਹਿਣ ਲੱਗੇ ਰੋਗ ਮਿਟੇ ਹਰ ਅਵਖਦ ਲਾਏ। ਜਦੋਂ ਕਿਤੇ ਹਰੀ ਦੇ ਨਾਮ ਦੀ ਵੀ ਦਵਾਈ ਨਾਲ ਮਿਲ ਜਾਏ ਨਾ, ਬਾਹਰਲੀ ਦਵਾਈ ਲੈਣੀ ਅਸੀਂ, ਹਰੀ ਦੇ ਨਾਮ ਦੀ ਵੀ ਦਵਾਈ ਮਿਲ ਜਾਏ ਤੇ ਕਹਿਣ ਲੱਗੇ ਵੱਡੇ ਵੱਡੇ ਰੋਗ ਬੰਦੇ ਦੇ ਕੱਟੇ ਜਾਂਦੇ ਨੇ। ਮਹਾਰਾਜ ਨੇ ਅਖੀਰ ਵਿੱਚ ਕਿਹਾ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
ਜਪ ਨਾਨਕ ਦਰਗਾਹ ਪ੍ਰਵਾਨ। ਦੁਨੀਆਂ ਦੀ ਧਨ ਵਿਣ ਵੀ ਸੋਭਾ ਹੋ ਗਈ, ਰੋਗ ਵੀ ਮਿਟ ਗਿਆ, ਨਾਮ ਹਿਰਦੇ ਵਿੱਚ ਵਸ ਜਾਏਗਾ, ਉਹ ਭਲਿਆ ਦਰਗਾਹ ਵਿੱਚ ਵੀ ਪ੍ਰਵਾਨ ਗਿਣਿਆ ਜਾਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ। ਇੱਕ ਮੈਂ ਹੋਰ ਪੰਕਤੀ ਪੜ੍ਹਦੇ ਹਾਂ, ਉਹ ਵੀ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਜ਼ਿਕਰ ਕੀਤਾ। ਇਹ ਵੀ ਸਾਡੀਆਂ ਮੰਗਾਂ ਨੇ। ਮਹਾਰਾਜ ਕਹਿਣ ਲੱਗੇ, ਆ ਤੈਨੂੰ ਦੱਸੀਏ ਕਿਵੇਂ ਇੱਛਾਵਾਂ ਪੂਰੀਆਂ ਹੋਣਗੀਆਂ। ਚਾਰ ਪਦਾਰਥ ਜੇ ਕੋ ਮੰਗ ਹੈ, ਸਾਧ ਜਨਾ ਕੀ ਸੇਵਾ ਲੱਗ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗ ਇਹੋ ਮੈਂ ਸ਼ੋਰ ਹੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਸ। ਇਹਦੇ ਵਿੱਚ ਸਾਰਾ ਤੁਸੀਂ ਇਹਨੂੰ ਕਿਤੇ ਅਰਥ ਪੜ੍ਹ ਕੇ ਵੇਖੋ ਇੱਕ ਇੱਕ ਪੰਕਤੀ ਦੇ, ਤੇ ਮਹਾਰਾਜ ਜੀ ਨੇ ਸਾਡੇ ਸਾਰੇ ਆਲੋਕ ਦੇ ਸੁੱਖਾਂ ਦੀ ਗੱਲ ਕੀਤੀ। ਚਾਰ ਪਦਾਰਥ ਜਿਹੜੇ ਬਾਣੀ ਵਿੱਚ ਜ਼ਿਕਰ ਹੈ ਨਾ, ਚਾਰ ਪਦਾਰਥ, ਇਹ ਚਾਰ ਪਦਾਰਥ ਪਤਾ ਕਿਹੜੇ ਨੇ? ਕਾਮ, ਮੋਖ, ਧਰਮ ਤੇ ਅਰਥ। ਇਹ ਦੋ ਪਦਾਰਥ ਮਿਲ ਜਾਣ ਤੇ ਲੋਕ ਸੁਖੀ ਹੋ ਜਾਂਦਾ, ਤੇ ਦੋ ਪਦਾਰਥ ਮਿਲ ਜਾਣ ਤੇ ਬੰਦੇ ਦਾ ਪਰਲੋਕ ਸੇਲਾ ਆ ਜਾਂਦਾ। ਅੱਜ ਮਹਾਰਾਜ ਜੀ ਨੇ ਬਚਨ ਕਹਿਣਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ। ਸਨਾਤਨ ਧਰਮ ਨੂੰ ਤੁਸੀਂ ਪੜ੍ਹ ਕੇ ਵੇਖੋ, ਉੱਥੇ ਦੋ ਚੀਜ਼ਾਂ ਦਾ ਬੜਾ ਖੁਲਾਸਾ ਮਿਲਦਾ, ਇੱਕ ਕਾਮ ਤਿੰਨ ਗਾਂ ਤੇ ਇੱਕ ਪਾਰ ਜਾਤ ਰੋਗ। ਉਸ ਸਨਾਤਨ ਧਰਮ ਵਾਲਿਆਂ ਦਾ ਮੰਨਣਾ ਹੈ ਵੀ ਕਾਮ ਤਿੰਨ ਗਾਂ ਜਿਹੜੀ ਸਵਰਗ ਵਿੱਚ ਰਹਿੰਦੀ ਉਹਦੀ ਪ੍ਰਾਪਤੀ ਹੋ ਜਾਏ, ਉਹਦੇ ਕੋਲ ਬੰਦਾ ਬੈਠ ਕੇ ਜੋ ਮੰਗਦਾ ਉਹੀ ਦਾਤ ਝੋਲੀ ਵਿੱਚ ਮਿਲ ਜਾਏ। ਪਾਰ ਜਾਤ ਰੁੱਖ ਦਾ ਜ਼ਿਕਰ ਪੜਦਾ ਹੋਵੇ ਤੇ ਸਨਾਤਨ ਧਰਮ ਵਾਲਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹ ਕਹਿੰਦੇ ਇੰਦਰ ਦੇਵਤਾ ਦੇ ਬਾਗ ਦੇ ਵਿੱਚ ਪਾਰ ਜਾਤ ਰੁੱਖ ਹੈ। ਕਹਿ ਲੱਗੇ ਉਸ ਰੁੱਖ ਦੀ ਪ੍ਰਾਪਤੀ ਹੋ ਜਾਏ, ਉਸ ਰੁੱਖ ਦੇ ਥੱਲੇ ਬੈਠ ਕੇ ਬੰਦਾ ਜੋ ਮੰਗਦਾ ਉਹੀ ਉਹਦੀ ਝੋਲੀ ਵਿੱਚ ਪੈ ਜਾਂਦਾ। ਇੱਕ ਮਣੀ ਦਾ ਬੜਾ ਜ਼ਿਕਰ ਹੁੰਦਾ ਵੀ ਸੱਪ ਦੀ ਮਣੀ ਮਿਲ ਜਾਏ ਤੇ ਬੰਦੇ ਨੂੰ ਬਹੁਤ ਕੁ ਮਿਲ ਜਾਂਦਾ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਨੂੰ ਇੱਕ ਪਾਸੇ ਰੱਖ ਦਿੱਤਾ। ਕਹਿਣ ਲੱਗੇ ਪਤਾ ਨਹੀਂ ਅੱਜ ਤੱਕ ਕਿਸੇ ਨੂੰ ਕਾਮ ਧੇਨ ਗਾਂ ਮਿਲੀ ਹੈ ਕਿ ਨਹੀਂ, ਪਤਾ ਨਹੀਂ ਅੱਜ ਤੱਕ ਪਾਰ ਜਾਤ ਰੁੱਖ ਕਿਸੇ ਨੇ ਵੇਖਿਆ ਹੈ ਕਿ ਨਹੀਂ, ਮਿਲਿਆ ਹੈ ਕਿ ਨਹੀਂ, ਪਤਾ ਨਹੀਂ ਸੱਪ ਦੀ ਮਣੀ ਕਿਸੇ ਨੂੰ ਮਿਲੀ ਹੈ ਕਿ ਨਹੀਂ, ਮਿਲ ਜਾਏ ਪਤਾ ਨਹੀਂ ਮਿਲਦਾ ਹੈ ਕਿ ਨਹੀਂ। ਮਹਾਰਾਜ ਜੀ ਕਹਿਣ ਲੱਗੇ, ਨਹੀਂ ਭਾਈ, ਵੇਖ ਆ ਕਾਮ ਧੇਨ ਗਾਂ ਨੂੰ ਨਾ ਲੱਭ, ਜਿਸ ਪਰਮਾਤਮਾ ਨੇ ਇਸ ਕਾਮ ਧੇਨ ਗਾਂ ਨੂੰ ਬਣਾਇਆ ਤੂੰ ਉਹਦੇ ਵੱਲ ਕਿਉਂ ਨਹੀਂ ਜਾ, ਤੂੰ ਪਰਮਾਤਮਾ ਨੂੰ ਲੱਭ। ਜੇ ਪਰਮਾਤਮਾ ਮਿਲ ਜਾਏ ਤੇ ਸਭ ਤੇਰੇ ਪਿੱਛੇ ਪਿੱਛੇ ਤੇਰੇ ਹੋਣ, ਸਭ ਤੇਰੇ ਪਿੱਛੇ ਪਿੱਛੇ। ਪਾਰ ਜਾਤ ਰੁੱਖ ਦੀ ਵੀ ਲੋੜ ਨਹੀਂ, ਕਾਮ ਤਿੰਨ ਗਾਂ ਦੇ ਵੀ ਪਿੱਛੇ ਪਿੱਛੇ ਜਾਣ ਦੀ ਲੋੜ ਨਹੀਂ। ਵਾਹਿਗੁਰੂ ਦਾ ਪੱਲਾ ਫੜ ਲਾ, ਵਾਹਿਗੁਰੂ ਦਾ ਪੱਲਾ ਫੜ ਲੇਗਾ, ਗੁਰੂ ਦਾ ਪੱਲਾ ਫੜ ਲੇਗਾ, ਸਭ ਦਾਤਾਂ ਮਿਲ ਜਾਣਗੀਆਂ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰੂ ਹੋਏ ਦਿਆਲ ਤਾਂ ਨਵਨਿਦ ਪਈ। ਜਿੱਥੇ ਨਵਨਿਦ ਪਦਾਰਥ ਆ ਜਾਂਦਾ ਹੈ ਨਾ, ਉੱਥੇ ਲੋਕ ਦੇ ਸਕ, ਉੱਥੇ ਪਰਲੋਕ ਦੇ ਸਕ। ਸਤਿਗੁਰੂ ਹੋਏ ਦਿਆਲ ਤਾਂ ਨਵਨਿਦ ਪਾਈਏ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ। ਬੰਦਿਆ, ਨੌ ਨਿਧੀਆਂ 18 ਸਿੱਧੀਆਂ ਮਿਲ ਜਾਣਗੀਆਂ, ਸੱਚ ਵਿੱਚ ਸਮਾ ਜਾਏਗਾ, ਉਹ ਵਾਹਿਗੁਰੂ ਵਿੱਚ ਲੀਨ ਹੋ ਜਾਏਗਾ। ਪਰ ਕਦੋਂ? ਜਦੋਂ ਸਤਿਗੁਰੂ ਦਾ ਪੱਲਾ ਫੜ ਲੈਣਾ, ਜਦੋਂ ਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਏਗਾ। ਜੇ ਮਣੀ ਦਾ ਜ਼ਿਕਰ ਆਉਂਦਾ, ਸਭ ਕੋਲੋਂ ਮਣੀ ਪਤਾ ਨਹੀਂ ਮਿਲੀ ਕਿ ਨਹੀਂ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਿਖਾ ਆ ਤੈਨੂੰ ਅੱਜ ਇੱਕ ਅਸੀਂ ਮਣੀ ਦੇ ਕੇ ਜਾਂਦੇ, ਜਿਹਦੇ ਨਾਲ ਸਾਰੇ ਸੁੱਖ ਮਿਲ ਜਾਣਗੇ, ਸਾਰੇ ਦੁੱਖ ਕੱਟੇ ਜਾਣਗੇ, ਲੋਕ ਪਰਲੋਕ ਸੇਲਾ ਹੋ ਜਾਏਗਾ। ਤੇ ਪੁੱਛਿਆ, ਜੀ ਉਹ ਕਿਹੜੀ ਮਣੀ ਤੁਹਾਡੇ ਕੋਲ? ਤੇ ਮਹਾਰਾਜ ਜੀ ਨੇ ਕਿਹਾ ਸੀ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਆ ਸੁਖ ਮਣੀ ਦੀ ਦਾਤ, ਬਾਣੀ ਦੀ ਦਾਤ ਤੈਨੂੰ ਦੇ ਚੱਲੇ, ਉਹ ਭਲਿਆ ਰੋਜ਼ ਪਾਠ ਕਰਿਆ ਕਰ, ਜਦੋਂ ਸੁਖਮਣੀ ਸਾਹਿਬ ਦਾ ਪੱਲਾ ਫੜ ਲਏਗਾ ਨਾ, ਸੱਚ ਜਾਣੀ ਦੁਨੀਆਂ ਦੇ ਲੋਕ ਤੇਰੇ ਚਰਨਾਂ ਵਿੱਚ ਝੁਕ ਜਾਣਗੇ, ਦੁਨੀਆਂ ਦੇ ਸੁੱਖ ਤੇਰੇ ਚਰਨਾਂ ਵਿੱਚ ਝੁਕ ਜਾਣਗੇ। ਪਰ ਅਸੀਂ ਇਸ ਪਾਸੇ ਨਹੀਂ ਜਾਂਦੇ ਜਿਸ ਪਾਸੇ ਗੁਰੂ ਨੇ ਤੋਰਿਆ, ਜਿਸ ਪਾਸੇ ਬ੍ਰਾਹਮਣ ਵਾਤ ਹੋ ਰਿਹਾ ਨਾ ਸਾਨੂੰ, ਅਸੀਂ ਉਸ ਪਾਸੇ ਭਾਈਦੇ ਨਹੀਂ। ਮਹਾਰਾਜ ਜੀ ਨੇ ਅੱਜ ਜੋ ਬਚਨ ਕਹੇ ਨੇ, ਹਿਰਦੇ ਵਿੱਚ ਵਸਾਈਏ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਾ ਹੈ ਮੇਰੇ ਮਨਾ, ਸਾਰੇ ਸੁੱਖ ਮਿਲ ਜਾਣਗੇ ਜਦੋਂ ਹਰੀ ਨੂੰ ਧਿਆਏਗਾ। ਜਪ ਮਨ ਇਰਹਾਉ ਦੀ ਪੰਕਤੀ ਹੈ, ਸੈਂਟਰਲ ਆਈਡੀਆ। ਇੱਥੇ ਆਣ ਕੇ ਅਸੀਂ ਇਹ ਕਰਨਾ,
ਜਪ ਮਨ ਸਤਨਾਮ। ਸਤਨਾਮ ਦੇ ਅਰਥ ਨੇ ਸਦਾ ਰਹਿਣ ਵਾਲਾ ਨਾਮ। ਉਹ ਕੌਣ ਹੈ? ਪਰਮਾਤਮਾ। ਬੰਦੇ ਦਾ ਨਾਮ ਸਦਾ ਨਹੀਂ ਰਹਿੰਦਾ, ਰਾਜਿਆਂ ਮਹਾਰਾਜਿਆਂ ਦਾ ਨਾਮ ਸਦਾ ਨਹੀਂ ਰਹਿੰਦਾ। ਹਾਂ, ਜੇ ਨਾਮ ਰਹਿੰਦਾ ਤੇ ਪਰਮਾਤਮਾ ਦਾ। ਬੰਦੇ ਦਾ ਨਾਮ ਕਿੰਨਾ ਕੁ ਚਿਰ ਰਹੇਗਾ? ਅੱਜ ਅਸੀਂ ਸੰਸਾਰ ਵਿੱਚ, ਸਾਡਾ ਪੁੱਤਰ ਘਰ ਦੇ ਵਿੱਚ ਪਿਤਾ ਨੂੰ ਯਾਦ ਕਰਦਾ, ਪੋਤਰੇ ਯਾਦ ਕਰ ਲੈਂਦੇ ਨੇ। ਜਦੋਂ ਪੋਤਰਿਆਂ ਤੋਂ ਬਾਅਦ ਪੜਪੋਤਰਿਆਂ ਦਾ ਸਮਾਂ ਆ ਜਾਂਦਾ ਨਾ, ਤੇ ਮੈਨੂੰ ਨਹੀਂ ਲੱਗਦਾ ਵੀ ਘਰਾਂ ਦੇ ਵਿੱਚ ਦਾਦੇ ਦੀ ਫੋਟੋ ਤੇ ਟੰਗੀ ਮਿਲ ਜਾਂਦੀ ਹੈ। ਪਰ ਪੜਦਾਦੇ ਦੀ ਫੋਟੋ ਦੀ ਟੰਗੀ ਮਿਲੀ ਨਹੀਂ? ਵਿਚਾਰਾ ਬੰਦਾ ਆਇਆ, ਕੁਝ ਸਮਾਂ ਘਰ ਦੇ ਵਿੱਚ ਇਹਦੀ ਯਾਦ ਰਹਿੰਦੀ ਹੈ, ਇੱਕ ਦਿਨ ਦਾ ਨਾਮੋ ਨਿਸ਼ਾਨ ਖਤਮ ਹੋ ਜਾਂਦਾ। ਮਹਾਰਾਜ ਕਹਿਣ ਲੱਗੇ, ਇੱਕ ਪਰਮਾਤਮਾ, ਉਹਦਾ ਨਾਮ ਕਦੀ ਖਤਮ ਨਹੀਂ ਹੁੰਦਾ। ਜਦੋਂ ਤੋਂ ਪਰਮਾਤਮਾ ਰਹਿੰਦੀ ਦੁਨੀਆਂ ਤੱਕ, ਜਿੰਨੀ ਦੇਰ ਤੱਕ ਰਹੇਗਾ ਪਰਮਾਤਮਾ ਦਾ ਨਾਮ ਰਹੇ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਨਾਮ ਰਹੇ ਹੋ ਸਾਧੂ, ਰਹੇ ਹੋ ਗੁਰੂ ਗੋਬਿੰਦ। ਮਹਾਰਾਜ ਜੀ ਉਹ ਬਚਨ ਕਹਿੰਦੇ, ਜਪ ਮਨ ਸਤਨਾਮ, ਸਦਾ ਰਹਿਣ ਵਾਲਾ ਨਾਮ ਪਰਮਾਤਮਾ ਜਿਹੜਾ ਉਹ ਜਪਿਆ। ਸਦਾ ਸਤਨਾਮ, ਇੱਕ ਦਿਨ ਨਹੀਂ, ਦੋ ਦਿਨ ਨਹੀਂ, 40 ਦਿਨ ਨਹੀਂ, ਸਦਾ ਹੀ ਪਰਮਾਤਮਾ ਦਾ ਨਾਮ ਜਪਿਆ। ਇਹਦੇ ਨਾਲ ਕੀ ਹੋਏਗਾ ਜੀ? ਤੇ ਮਹਾਰਾਜ ਜੀ ਕਹਿੰਦੇ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਇਸ ਨਾਮ ਦੇ ਨਾਲ ਹਲਤ, ਹਲਤ ਕਹਿੰਦੇ ਨੇ ਆ ਲੋਕ, ਪਲਤ ਕਹਿੰਦੇ ਨੇ ਪਰਲੋਕ। ਕਹਿਣ ਲੱਗੇ, ਲੋਕ ਵਿੱਚ ਵੀ ਸੁੱਖ ਮਿਲੇਗਾ ਤੇ ਪਰਲੋਕ ਵਿੱਚ ਵੀ। ਹਲਤ ਪਲਤ ਮੁਖ ਉਜਲ ਹੋਈ ਹੈ, ਰੱਬ ਦੀ ਦਰਗਾਹ ਵਿੱਚ ਮੁੱਖ ਉਜਲਾ ਪਤਾ ਕਿੰਨਾ ਦਾ ਹੁੰਦਾ? ਬੰਦਗੀ ਕਰਨ ਵਾਲਿਆਂ, ਸਿਮਰਨ ਕਰਨ ਵਾਲਿਆਂ ਦੇ। ਜਿੰਨੀ ਨਾਮ ਧਿਆਇਆ, ਗੈਮ ਸਕਤ ਘਾਲ, ਨਾਨਕ ਤੇ ਮੁੱਖ ਉਜਲੇ। ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਰੱਬ ਦੇ ਘਰ ਦੇ ਵਿੱਚ, ਜਿੰਨੀ ਨਾਮ ਧਿਆ, ਜਿਨ੍ਹਾਂ ਨੇ ਨਾਮ ਧਿਆ ਕੀਤੀ ਛੁੱਟੀ ਨਾਲ, ਜਿਨ ਜਿਨ ਨਾਮ ਧਿਆਇਆ। ਬਾਰਾਂਮਾਂ ਦਾ ਅਖੀਰਲਾ ਪਦਾ ਪੜ ਕੇ ਵੇਖ, ਜਿਨ ਜਿਨ ਨਾਮ ਧਿਆਇਆ, ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ, ਦਰਗਾਹ ਸੱਚ ਖਰੇ, ਦਰਗਾਹ ਵਿੱਚ ਖਰੇ ਉਤਰ। ਦਰਗਾਹ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਜਿਹੜੇ ਪਰਮਾਤਮਾ ਦਾ ਨਾਮ ਜਪ ਕੇ ਜਾਂਦੇ ਨੇ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਬੰਦਿਆ। ਕਿਤੇ ਸੰਗਰਾਂਦ ਵਾਲੇ ਦਿਨ ਹੀ ਨਾ ਆਣ ਕੇ ਵਾਹਿਗੁਰੂ ਜਪਿਆ, ਕਿਤੇ ਗੁਰਪੁਰਬ ਵਾਲੇ ਦਿਨ ਹੀ ਨਾ ਇਕੱਲਾ ਆਇਆ ਕਰ। ਨਿਤ ਧਿਆਈਏ, ਨਿਤ ਦੇ ਕੀ ਅਰਥ ਕਰਾਂਗੇ? ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਉੱਠਣ ਤੋਂ ਬਾਅਦ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਸਾਡੇ ਮਹਾਂਪੁਰਖ ਬੜੇ ਪਿਆਰ ਦੇ ਨਾਲ ਇਹ ਧੁਨ ਗਾਉਂਦੇ ਨੇ, ਇੱਕ ਵਾਰੀ ਗਾ ਲਈਏ। ਸਤਨਾਮ ਸਤਨਾਮ

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਜਦ ਬੰਦਗੀ ਦਾ ਸਮਾਂ ਆਉਂਦਾ ਨਾ, ਬੰਦਾ ਕਹਿੰਦਾ ਸਮਾਂ ਹੀ ਨਹੀਂ, ਕਿਵੇਂ ਬੰਦਗੀ ਕਰਦਾ, ਪਰਿਵਾਰ ਪਾਲਣਾ ਹੈ, ਸੰਸਾਰ ਦੇ ਵਿੱਚ ਬਿਜ਼ਨਸ ਸੰਭਾਲਣਾ ਹੈ, ਕਿਹਨੂੰ ਕਿਹਨੂੰ ਸੰਭਾਲਣਾ। ਮਹਾਂਪੁਰਖ ਹੋਏ ਨੇ ਸੰਤ ਅਤਰ ਸਿੰਘ ਜੀ, ਮਸਤੂ ਆਉਣ ਵਾਲੇ, ਉਹ ਕਹਿਣ ਲੱਗੇ ਬੰਦੇ ਆ ਤੈਨੂੰ ਜੁਗਤੀ ਦੱਸਦੀ। ਅਸੀਂ ਨਹੀਂ ਕਹਿੰਦੇ ਪਰਿਵਾਰ ਛੱਡ, ਅਸੀਂ ਨਹੀਂ ਕਹਿੰਦੇ ਬੱਚੇ ਛੱਡ, ਇੱਕ ਜੁਗਤੀ ਦੱਸ ਦਿੰਦੇ। ਪੁੱਛਿਆ ਜੀ ਕਿਹੜੀ ਜੁਗਤੀ, ਕਹਿਣ ਲੱਗੇ ਜਦੋਂ ਘਰੋਂ ਨਿਕਲਦਾ ਨਾ ਗੁਰਦੁਆਰੇ ਜਾਂਦਾ, ਕਹਿਣ ਲੱਗੇ ਉਸ ਵੇਲੇ ਜਾਂ ਸਮਾਂ ਨਹੀਂ ਮਿਲਦਾ, ਜਾਂ ਘਰ ਦੇ ਵਿੱਚ ਸੈਰ ਹੀ ਕਰਦਾ, 10-15 ਮਿੰਟ ਸੈਰ ਕਰਦਾ, ਅੱਧਾ ਘੰਟਾ ਸੈਰ ਕਰਦਾ। ਕਹਿਣ ਲੱਗੇ ਸੈਰ ਕਰਦਾ ਇੱਕ ਕਦਮ ਚੁੱਕੇ ਤੇ ਵਾਹ ਕਿਹਾ ਕਰ, ਦੂਸਰਾ ਕਦਮ ਚੁੱਕੇ ਤੇ ਗੁਰੂ ਕਹਿ ਦਿਆ ਕਰ। ਕਹਿਣ ਲੱਗੇ ਇਸ ਤਰ੍ਹਾਂ ਕਦਮ ਪੁੱਟਦਿਆਂ ਪੁੱਟਦਿਆਂ, ਚੱਲਦਿਆਂ ਚੱਲਦਿਆਂ, ਸੈਰ ਕਰਦਿਆਂ ਕਰਦਿਆਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ। ਉਹ ਅੱਧਾ ਘੰਟਾ ਤੇਰੀ ਸੈਰ ਨਹੀਂ ਹੋਏਗੀ, ਅੱਧਾ ਘੰਟਾ ਬੰਦਗੀ ਬਣ ਜਾਏਗੀ ਤੇਰੀ। ਤੇ ਜੇ ਅੱਧਾ ਘੰਟਾ ਰੋਜ਼ ਬੰਦੇ ਨੇ ਸੈਰ ਕੀਤੀ, ਵਾਹਿਗੁਰੂ ਜਪਿਆ, ਗੁਰਮੁਖ ਹੋ, ਜੇ 50 ਸਾਲ ਤੋਂ ਬਾਅਦ ਵੀ ਬੰਦਾ ਇਸ ਪਾਸੇ ਤੁਰ ਪਏ ਨਾ, ਕਿਉਂਕਿ ਪਹਿਲਾਂ ਤੇ ਸਾਡੇ ਰੁਝੇਵੇਂ ਹੀ ਪੜੇ ਨੇ। ਜਿਹੜੇ 10 ਸਾਲ ਨੇ ਬਚਪਨ ਵਿੱਚ ਨਿਕਲ ਜਾਂਦੇ ਨੇ, 20 ਸਾਲ ਜਵਾਨੀ ਦੇ ਨਿਕਲ ਜਾਂਦੇ ਨੇ, ਕੰਮਾਂ ਕਾਰਾਂ 'ਚ ਨਿਕਲ ਜਾਂਦੇ ਨੇ, 40 ਸਾਲ ਤੋਂ ਬਾਅਦ ਬੰਦਾ ਗੁਰਦੁਆਰੇ ਵਾਲੇ ਪਾਸੇ ਮੂੰਹ ਕਰਦਾ ਜੀ, ਪਹਿਲਾਂ ਨੇ ਇਹਨੂੰ ਯਾਦ ਨਹੀਂ ਆਉਂਦੀ ਗੁਰੂ। ਕਹਿਣ ਲੱਗੇ ਚੱਲ ਜੀ 50 ਸਾਲ ਤੋਂ ਬਾਅਦ ਵੀ ਅੱਧਾ ਘੰਟਾ ਸੈਰ ਕਰਦੇ ਆ, ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰਦੇ। ਜੇ ਤੂੰ 70 ਸਾਲ ਤੱਕ ਜੀਏ, ਜੇ ਤੂੰ 80 ਸਾਲ ਤੱਕ ਜੀਏ, ਤੇ ਘੱਟੋ ਘੱਟ 20 ਸਾਲ ਰੋਜ਼ ਅੱਧੇ ਘੰਟੇ ਦੇ ਲਾ ਲਾ, ਕਿੰਨੀ ਤੇਰੀ ਬੰਦਗੀ ਬਣਦੀ। ਪਰ ਨਹੀਂ ਹੁੰਦਾ, ਨਹੀਂ ਬੰਦਾ ਕਰ ਸਕਦਾ, ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਮਹਾਰਾਜ ਨੇ ਉਹ ਬਚਨ ਕਹੇ ਨੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ, ਹਰ ਪੁਰਖ ਨਿਰੰਜਨਾ ਰਹਾਓ ਜਹਾਂ ਹਰ ਸਿਮਰਨ ਭਇਆ। ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਟਿੱਗ, ਤਹ ਉਪਾਦ ਗਤ ਕੀਨੀ, ਤਹ ਦੇ ਅਰਥ ਨੇ ਉਸ ਹਿਰਦੇ ਦੇ ਵਿੱਚ, ਉਸ ਬੰਦੇ ਦੇ ਅੰਦਰ, ਉਪਾਦ ਗਤ ਦੇ ਅਰਥ ਕੀਤੇ ਨੇ ਕੋਈ ਪਾਪ ਨਹੀਂ ਰਹਿ ਜਾਂਦਾ, ਕੋਈ ਕਲੇਸ਼ ਨਹੀਂ ਰਹਿ ਜਾਂਦਾ, ਕੋਈ ਝਗੜਾ ਨਹੀਂ ਰਹਿ ਜਾਂਦਾ। ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਪਰ ਹਰੇਕ ਬੰਦਾ ਨਹੀਂ ਜੇ ਜਪ ਸਕਦਾ, ਗੁਰਮੁਖੋ ਵੱਡਿਆਂ ਭਾਗਾਂ ਵਾਲਾ ਕੋਈ ਨਾਮ ਨੂੰ ਜਪਦਾ, ਜਿਹੜੇ ਜਪ ਲੈਂਦੇ ਨੇ। ਮਹਾਰਾਜ ਕਹਿਣ ਲੱਗੇ ਜਨ ਨਾਨਕ ਕੋ ਗੁਰ ਇਹ ਮਤ ਦੇਣੀ। ਮਹਾਰਾਜ ਕਹਿਣ ਲੱਗੇ ਮੈਨੂੰ ਤੇ ਗੁਰੂ ਨੇ ਇਹ ਮਤ ਦੇ ਦਿੱਤੀ, ਸੋਹਣੀ ਸਮਤ ਦੇ ਦਿੱਤੀ। ਕਿਹੜੀ ਸਮਤ? ਜਪ ਹਰ ਭਵਜਲ ਤਰਨਾ। ਮਹਾਰਾਜ ਕਹਿਣ ਲੱਗੇ ਮੈਨੂੰ ਗੁਰੂ ਨੇ ਇਹ ਮਤ ਦਿੱਤੀ ਏ ਵੀ ਜੇ ਬੰਦੇ ਆ ਭਵਜਲ ਸੰਸਾਰ ਤੋਂ ਪਾਰ ਹੋਣਾ ਹੀ, ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਜਿੱਥੇ ਦੁਨੀਆਂ ਦੇ ਕੰਮ ਕਾਜ ਕਰਦਾ ਉੱਥੇ ਨੇਮ ਬਣਾ ਲਾ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ। 5 ਬਾਣੀਆਂ ਨਹੀਂ ਕਰ ਸਕਦਾ, ਘੱਟੋ ਘੱਟ ਇੱਕ ਬਾਣੀ ਦਾ ਤੇ ਕਰ ਲਾ। ਵੈਸੇ ਤੇ ਸਾਡਾ ਮਰਿਆਦਾ 5 ਬਾਣੀਆਂ ਦਾ, ਨਿਤਨੇਮ ਸਵੇਰ ਵੇਲੇ, 2 ਦਾ ਸ਼ਾਮ ਵੇਲੇ। ਅੰਮ੍ਰਿਤ ਧਾਰੀ ਹੋ ਕੇ ਨੇਮ ਕਰ, ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਬਾਂਹ ਫੜਨਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇਰੀ ਬਾਂਹ ਫੜਨਗੇ। ਚੱਲ ਜੇ ਤੂੰ ਇਹਨਾਂ ਵੀ ਨਹੀਂ ਕਰ ਸਕਦਾ, ਉਹ ਘੱਟੋ ਘੱਟ ਬੰਦਿਆ ਜਪਜੀ ਸਾਹਿਬ ਦਾ ਪਾਠ ਹੀ ਕਰ ਲਿਆ ਕਰ, ਕੁਝ ਨਾ ਕੁਝ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੇ ਦੀ ਬਖਸ਼ਿਸ਼ ਜ਼ਰੂਰ ਕਰਨਗੇ। ਜਨ ਨਾਨਕ ਕਹੋ, ਮਹਾਰਾਜ ਕਹਿਣ ਲੱਗੇ ਸਾਨੂੰ ਗੁਰੂ ਨੇ ਇਹ ਮਤ ਦਿੱਤੀ ਹੈ, ਜਪ ਹਰ ਭਵਜਲ ਤਰਨਾ। ਜੇ ਭਵਜਲ ਸੰਸਾਰ ਤੋਂ ਪਾਰ ਹੋਣਾ ਹੀ ਨਾ, ਤੇ ਫਿਰ ਵਾਹਿਗੁਰੂ ਦਾ ਪੱਲਾ ਫੜਦਾ, ਗੁਰੂ ਦਾ ਪੱਲਾ ਫੜਦਾ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਾਣੀ ਨਾਮ ਆ ਜਾਂਦਾ ਨਾ, ਉਹਨਾਂ ਦੇ ਇਹ ਲੋਕ ਸੁਖੀ ਹੈ, ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਂ ਵਾਕਾਂ ਅਨੁਸਾਰ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਂਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, 1 ਦਿਨ ਨੇ, 2 ਦਿਨ ਨੇ, ਹਰ ਰੋਜ਼ ਗੁਰੂ ਦੀ ਗੋਦ ਵਿੱਚ ਬੈਠ ਕੇ ਨਾਮ ਜਪਦੇ ਹੋ, ਸਿਮਰਨ ਕਰਦੇ ਹੋ, ਗੁਰੂ ਦੀ ਬਾਣੀ ਨੂੰ ਸਰਵਣ ਕਰਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ 3, ਆਨੰਦ 1 ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸਬਦ ਗਾਵਣ ਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾ ਸਮਰੱਥ ਸਵਾਮੀ, ਸੁਰਖ ਮਨੋ ਵਸਾਰ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾ ਵਾਜ ਨਾਮ ਦਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦਿਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰੇ ਅਨਹਦ ਵਾਜੇ ਅਨੰਦ ਸੁਨਹਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਮ ਦਿਵਸ ਰਾਤ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆ

0: ਗਏ ਮਸਕਦ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮ ਪੈਰ ਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤੁ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨ, ਕੋਈ ਨ ਜਾਣੇ ਤੁਮਰਾ ਅੰਤ, ਉਚੇ ਤੇ ਉਚਾ ਭਗਵੰਤ, ਸਗਲ ਸਮਗਿਰੀ

ਕਿ ਜੇ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਖਤਾਂ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਾ ਹੈ ਚਿਤ ਆਮਣ ਕਾ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਲ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਦਿੱਤੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਦਾ ਸਹਾਇਤ ਦਿਓ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਅਨੁਸ਼ਰਦਾਰ ਸੇਵਾ ਸੰਭਾਲ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੂੰ ਤਾਂ ਭਾਵੇਂ ਤਾਂ ਰਾਸ ਇਹ ਗਰੀਬ ਨਵਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਦਾਸ ਇੰਤਜ਼ਾਰ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਸੰਗਤਾਂ ਨੂੰ ਦਰਸ਼ਨ ਦਰਦੇ ਕੇ ਹਰ ਕਰਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਵਿਰਾਗੀ ਸਿੰਘਾਂ ਨੇ ਆਪ ਜਾਣਾ ਜਾ ਸਕਿਆ ਤੇ ਕੀਰਤਨ ਕੀਤੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਿਸਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲਣ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਇਨਸਾਨੀ ਵਾਧਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰੀ ਮਨ ਬੁੱਧੀ ਬਖਸ਼ਿਸ਼ ਕਰੋ ਵੀਰੋ ਆਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚ ਪਿੱਤਰ ਕਲਾਬ ਸ਼ਾਦੀ ਦੇ ਗਿਆ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪਦੇਜ ਰੱਖਿਆ ਬਖਸ਼ਿਸ਼ ਕਰੋ ਜੀ ਈਵਨ ਆਜ ਆਪ ਦੀਆਂ ਬੱਚੀਆਂ ਦਾਤਾਂ ਜੋ ਡੰਗਰਾਂ ਚੁਰ ਸਵਾਰੀਆਂ ਪ੍ਰਵਾਨ ਕਰਨੀ ਤਥਾ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਤਰ੍ਹਾਂ ਦੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਸਾਡੀ ਕਲਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਵਾਰਤਾ ਕਰੋ ਗਰੀਬ ਨਵਾਜ ਅੰਮ੍ਰਿਤਵੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਾਤ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰਜ ਇੱਥੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਸੇਖ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਖ ਦੀ ਦਾਜ ਬਖਸ਼ੋ ਚਾਨਣ ਨਾਲ ਜੁੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੀ ਵਾਰਤਾ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਦੂਰ ਦੁਰਾਡੇ ਘਰਾਂ ਦੇ ਬੈਠੀਆਂ ਲਾਈਵ ਕਿਤੇ ਕਿਤੇ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੀ ਕਿਰਪਾ ਕੀਤੀ ਹੈ ਸੰਗਤਾਂ ਨੂੰ ਉਦਮਖਸ਼ੀ ਸੰਗਤ ਆਪ ਜੀ ਨਾਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਗਲਤਾ ਸੰਗਤਾਂ ਮਾਇਆ ਭੇਟਾ ਕਰ ਰਹੀ ਚੰਨਾ ਪ੍ਰਵਾਨ ਕਰੋ ਬਖਸ਼ੀ ਕਰ ਸਭ ਦੀ ਕਮਾਈਆਂ ਸਬਲ ਕਰੋ ਕਰ ਜਵਾਦਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧ ਪੂਰੀਆਂ ਕਰੋ ਜੀ ਮੇਰਾ ਲਗਾ ਆਓ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਵਿਦਰ ਪੂਨਾਮੀ ਬਖਸ਼ ਕਰਕੇ ਬਣਾਓ ਲੜੀਵਾਰ ਸਿਆਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਧਨਵਾਦ ਬਣਾਓ ਸ਼ੁੱਧ ਦੇ ਪਿੱਤਰ ਸਿਆਹ ਲਿਆਂਦੀ ਕਮਾ ਦਿੱਤਾ ਕਈ ਪਿਆਰੇ ਮੇਰੇ ਜਿਹਨੇ ਮੇਰੇ ਆਪਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਬਹੀ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ

सुनिहार सत्याकाल। वाहिगुरु जी का खालसा, वाहिगुरु।

0: ਸਰਬ ਸੁਖ ਪਾਵੈ ਹੈ ਮੇਰੇ ਮਨਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ਿਸ਼ ਆ ਸੰਗਤ ਬੜੀ ਸ਼ਰਧਾ ਭਾਵਨਾ ਸਹਿਤ ਮਾਰੇ ਨਿੱਘੀ ਗੁਰੂ ਚ ਬੈਠ ਕੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਦੇ ਕੀਤੇ ਸਰਵ ਕੀਤੇ ਨੇ, ਉਪਰੰਤ ਅੱਜ ਹੁਕਮ ਨਾਮੇ ਦੀ ਕਥਾ ਵਿਚਾਰ ਵਿਦਵਾਨ ਵੀ ਸਰਵ ਕੀਤੀ ਹੈ। ਅਰਦਾਸ ਆਦੀਆਂ ਭਰੀਆਂ ਹਨ, ਪਰੰਤੁ ਮਾਰੇ ਬਖਸ਼ੇ ਪਿੱਤਰ ਹੁਕਮਨਾਮੇ ਸਰਵ ਕੀਤੇ ਨੇ। ਸਾਧ ਸਿੰਘ ਦਾ ਸਵਾਸ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਮ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਦਾ ਸੱਚਾ ਪਤਾ ਕਿ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸਿਪਾਹੀ ਸਾਹਿਬ ਠੀਕ 10 ਵਜੇ ਤੱਕ ਆਪ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸਾਰੇ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਕਰਾਂ ਜੀ ਲੜੀਵਾਰ ਸਹਿਜ ਆਪ ਕਰ ਰਹੇ ਨੇ, ਸੋ ਉਹਨਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨੂੰ ਟੈਲੀਫੋਨ ਕਰਕੇ ਆਪਣਾ ਨਾਂ ਨੰਬਰ ਦੇ ਦਿਓ, ਤਾਂ ਕਿ ਸਮੇਂ ਸਮੇਂ ਸਿਰ ਜਦੋਂ ਵੀ ਕੋਈ ਸਮਾਗਮ ਹੋਵੇ ਤੁਹਾਨੂੰ ਸੂਚਿਤ ਕਰਨ ਵਾਸਤੇ ਉਹ ਟੈਲੀਫੋਨ ਕਰ ਸਕਣ। ਉਹਨਾਂ ਦਾ ਫੋਨ ਨੰਬਰ ਹੈ 408-712-4145। ਸੋ ਸਤ ਸੰਗਤ ਜੀ, ਆਪ ਸੰਗਤ ਨੂੰ ਮੇਹਨਤ ਨੂੰ ਫੋਨ ਕਰਕੇ ਆਪਣਾ ਉਹਨਾਂ ਨੂੰ ਨੰਬਰ ਦੇ ਦਿਓ। ਸਤ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਆਪ ਜਾਣਦੇ ਹੋ ਕਿ ਜੋ ਨਾਰਥ ਹਾਲ ਸਾਊਥ ਹਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਡਬਲ ਉਹਨਾਂ ਵਾਸਤੇ ਬਹੁਤ ਖਰਚਾ ਹੋ ਰਿਹਾ। ਸੋ ਬੇਅੰਤ ਪੁਰਾਣਾ ਨੇ ਬੇਅੰਤ ਮਾਇਆ ਇਹ ਆਪਣਾ ਦਸਾਂ ਸਫਲ ਕਰਦੇ ਹੋਏ ਹਨ, ਗੁਰੂ ਘਰ ਨੂੰ ਦਿੱਤੀ ਹੈ, ਉਹ ਸਾਰੇ ਪਰਿਵਾਰ ਜਿਨ੍ਹਾਂ ਨੇ ਮਾਇਆ ਪੇਟਾ ਕੀਤੀ ਵਟਪਾਗੀ ਹਨ। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਬੰਦ ਸਫਲ ਕਰਦੇ ਹੋਇਆਂ ਜ਼ਰੂਰ ਗੁਰੂ ਘਰ ਵਾਸਤੇ ਮਾਇਆ ਦੇ ਕੇ ਇਹ ਜੋ ਕੰਮ ਹੈ ਇਸ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਚਾਢੀ ਕਲਾ 'ਚ ਸੰਪੂਰਨ ਕਰਨਾ ਹੈ। ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆਪ ਜ਼ਰੂਰ ਆਪੋ ਆਪਣੇ ਕੋਸ਼ਿਸ਼ ਕਰਕੇ ਜ਼ਰੂਰ ਜਿੰਨੀ ਹੋ ਸਕਦੀ ਹੈ ਮਾਇਆ ਦੇਣ ਦੀ ਗੁਰੂ ਘਰ ਨੂੰ ਆਪ ਕਿਰਪਾਲਤਾ ਕਰੋ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 1 ਅਗਸਤ 3 ਹੈ ਸੰਪੂਰਨਤਾ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸੰਪੂਰਨਤਾ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ 3 ਅਗਸਤ ਨੂੰ ਸਭ ਸੰਗਤਾਂ ਉਸ ਦਿਨ ਵੱਧ ਤੋਂ ਵੱਧ ਹਾਜ਼ਰੀ ਭਰਨੀ ਹੈ। ਜੋ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਮਹਾਨ ਦਾਨ ਦੇਣ ਦਿੱਤੀ ਹੈ, ਜੋ ਮਹਾਨ ਸਾਡੇ ਵਾਸਤੇ ਬਖਸ਼ਿਸ਼ ਕੀਤੀ ਉਸ ਦਾ ਅਸੀਂ ਸਾਰੇ ਮਿਲ ਕੇ ਧੰਨਵਾਦ ਕਰੀਏ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 11, 12, 13 ਨੂੰ ਹੈ ਕੱਤੀ ਰਾਗ ਕੀਰਤਨ ਦਰਬਾਰ, ਉਸ ਦਿਨ ਜ਼ਰੂਰ ਹਾਜ਼ਰੀ ਭਰੋ। 11, 12, 13 ਸਤੰਬਰ ਸਤਿ ਸੰਗਤ ਜੀ, 11 ਸਤੰਬਰ ਨੂੰ ਹੈ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤ ਨੇ ਹਾਜ਼ਰੀਆਂ ਭਰਨੀਆਂ। ਜੋ ਮਹਾਨ ਦੇਣ ਮਹਾਰਾਜ ਸਾਨੂੰ ਬਖਸ਼ਿਸ਼ ਕੀਤੀ ਉਸਦਾ ਜੀਆਂ ਕਹਿੰਦੇ ਹੋਏ ਅਸੀਂ ਜ਼ਰੂਰ ਧੰਨਵਾਦ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਸਾਹਿਬਾਂ ਦਾ ਧੰਨਵਾਦ ਕਰੀਏ। ਸਤ ਸੰਗਤ ਜੀ, ਸਤੰਬਰ 13 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਗੁਰਗੱਦੀ ਪੁਰਬ, ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰੋ ਅਤੇ ਖੁਸ਼ੀਆਂ ਨਾਲ ਮਨਾਓ। ਸਤੰਬਰ 14 ਨੂੰ ਹੈ ਜੋਤੀ ਜੋਤ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਸਤ ਸੰਗਤ ਜੀ, ਸਤੰਬਰ 18 ਨੂੰ ਹੈ ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸੋ ਇਲਾਕੇ ਦੀ ਸੰਗਤਾਂ ਵੱਲੋਂ ਖੰਡ ਪਠਨ ਸੇਵਾ ਹੋ ਰਹੀ ਹੈ, ਆਪ ਸੰਗਤਾਂ ਜ਼ਰੂਰ ਪਹੁੰਚ ਕੇ ਇਸ ਨੂੰ ਵੱਧ ਤੋਂ ਵੱਧ ਮਨਾਉਣ ਦੇ ਯਤਨ ਕਰੀਏ। ਸਤੰਬਰ 24 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸੋ ਇਸ ਗੁਰਗੱਦੀ ਪੁਰਬ ਨੂੰ ਮਨਾਉਣ ਵਾਸਤੇ ਆਪ ਸੰਗਤਾਂ ਹਾਜ਼ਰੀ ਭਰਨੀ ਹੈ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸੋ ਭਾਈ ਸਾਹਿਬ ਤਿਆਰ ਨੇ, ਸਹਿਜ ਪਾਠ ਆਰੰਭ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 947 ਤੋਂ ਪ੍ਰਾਰੰਭ ਹੋ ਰਹੇ ਹਨ। ਰਾਮਕਲੀ ਕੀ ਵਾਰ ਦੀ ਪ੍ਰਾਰੰਭਤਾ ਹੈ, ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 947 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ ਮਨ ਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜੰਮੈ

ਨਾਲ ਗੁਰ ਪ੍ਰਸਾਦੀ ਹਰ ਧਿਆਈ ਐ ਅੰਤਰ ਰੱਖੀਐ ਉਰਧਾਰ ਨਾਨਕ ਘਰ ਬੈਠਿਆ ਸੋਹ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨ ਮੁਕ ਚਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਹੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ

ਮਹੱਲਾ ਤੀਜਾ। ਕਿਉਂ ਕਰ ਇਹੋ ਮਨ ਮਾਰੀਐ, ਕਿਉਂ ਕਰ ਮਿਰਤਕ ਹੋਏ, ਕਹਿਆ ਸ਼ਬਦ ਨਾ ਮਾਨਈ, ਹਉ ਮੈਂ ਛੱਡੈ ਨਾ ਕੋਏ। ਗੁਰ ਪ੍ਰਸਾਦੀ ਹਉ ਮੈਂ ਛੁੱਟੈ, ਜੀਵਨ ਮੁਕਤ ਸੋ ਹੋਏ, ਨਾਨਕ ਜਿਸਨੂੰ ਬਖਸੇ ਤਿਸ ਮਿਲੈ, ਤਿਸ ਬਿਘਨ ਨਾ ਲਾਗੈ ਕੋਏ। ਮਹੱਲਾ ਤੀਜਾ। ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ, ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ, ਅਨ ਦਿਨ ਗੁਣ ਗਾਵੈ ਸੁਖ ਸਹਿਜੇ, ਬਿਖ ਭਵਜਲ ਨਾਮ ਤਰੇ, ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ। ਪੌੜੀ ਦੂਜਾ ਭਾਉ ਰਚਾਇਓਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ

ਸ਼ਬਦ ਸੰਭਾਲੇ, ਸਤਿਗੁਰ ਕੀ ਸੇਵਾ ਇਹੋ ਤਪ ਪਰਵਾਣ, ਨਾਨਕ ਸੋ ਤਪਾ ਦਰਗਹਿ ਪਾਵੈ ਮਾਨ। ਪੌੜੀ ਰਾਤ ਦਿਨ ਸੁਪਾਇਨ ਸੰਸਾਰ ਕੀ ਵਰਤਣ, ਗੁਰਮਤੀ ਘਟ ਚਾਨਣਾ ਆਨੇਰ ਬਿਨਾਸਨ। ਹੁਕਮੇ ਹੀ ਸਭ ਸਾਜੀਅਨ ਰਵਿਆ ਸਭ ਵਣ ਤ੍ਰਿਣ, ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਣ। ਸਭ ਦੇ ਹੀ ਸੋਝੀ ਪਈ ਸੱਚੈ ਆਪ ਬੁਝਾਈ। ਸਲੋਕ ਮਹੱਲਾ ਤੀਜਾ। ਅਭਿਆਗਤ ਇਹ ਨਾ ਆਖੀਅਨ ਜਿਨਕੇ ਚਿਰ

ਕਿਉਂ ਭਾਵੈ ਤਿਵ ਹਰ ਗੁਣ ਤਾਸ ਪੌੜੀ ਛੱਤੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਅਨ ਆਪ ਮਤ ਦੀਨੀ

ਗੁਰ ਕੈ ਸ਼ਬਦ ਕਮਲ ਬਿਗਸਿਆ, ਤਾ ਸੋ ਪਿਆ ਭਗਤ ਭੰਡਾਰ, ਭਰਮ ਗਿਆ ਤਾ ਜਾਗਿਆ, ਚੁਕਾ ਅਗਿਆਨ ਅੰਧਾਰ, ਤਿਸਨੋ ਰੂਪ ਅਤ ਅਗਲਾ।

ਮਹਲਾ ਤੀਜਾ ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੁਚੀਐ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੈ ਭਾਏ ਖੁਆਏ ਤਿਨ ਜੰਮਣ ਮਰਨ ਚੁੱਕਈ

ਸੱਚ ਸਿਫਤ ਸੁਣਾਈ। ਸਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਹੇ। ਇਸਤਰੀ ਪੁਰਖੈ ਖੱਟਿਐ ਭਾਉ, ਭਾਵੈ ਆਵੋ ਭਾਵੈ ਜਾਉ। ਸਾਸਤ ਬੇਦ ਨ ਮਾਨੈ ਕੋਏ, ਆਪੋ ਆਪੈ ਪੂਜਾ ਹੋਏ।

ਚਾਈ ਪਾਈ। ਨਾਨਕ ਕਲਕਾ ਇਹੋ ਪ੍ਰਵਾਣ, ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ, ਹਿੰਦੂ ਕਹਿ ਘਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ। ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨ ਪਾਈ। ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨ ਪਾਈ। ਰਾਹ ਦਸਾਏ ਉਥੇ ਕੋ ਜਾਏ, ਕਰਨੀ ਬਾਜ ਹੋ ਭਿਸ਼ਤ ਨ ਪਾਏ। ਜੋਗੀ ਕਹਿ ਘਰ ਜੁਗਤ ਦਸਾਈ, ਤਿਤ ਕਾਰਨ ਕਨ ਮੁੰਦਰਾ ਪਾਈ। ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੇ

ਜਾਏ ਸਿਆਣੈ, ਹੋਰ ਫੱਕੜ ਹਿੰਦੂ ਮੁਸਲਮਾਨੈ, ਸਭਨਾ ਕਾ ਦਰ ਲਿਖਾ ਹੋਏ, ਕਰਨੀ ਬਾਜਹੁ ਤਰੈ ਨ ਕੋਏ, ਸੱਚੋ

ਪੜ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦਿੜ ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸ਼ਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨਾ ਸਤ ਮੂੰਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ਼ ਫਿਰਹਿ ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਛਾਵੈ ਦੁਖ ਸਹਿ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਕਾ ਗਾਈ ਘਾਹੁ ਚਰੈ ਜਿਸ ਹੱਥ ਸਿੱਧ ਦੇਵੈ ਸਿਉ ਜੇ ਸੋਈ ਜਿਸ ਹੱਥ ਸਿੱਧ ਦੇਵੈ ਜੇ ਸੋਈ ਜਿਸਨੂੰ ਦੇ ਤਿਸ ਆਏ ਮਿਲੈ ਨਾਨਕ ਤਾਕੂ ਮਿਲੈ ਵਡਾਈ ਜਿਸ ਘਟ ਭੀਤਰ ਸਬਦ ਰਵੈ

ਕਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਧ ਸਿਰ, ਕਿਸਹੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗ੍ਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ।

ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗੁਆਪੈ ਸਭ ਕਿਚ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸ਼ੁਰਾਮ ਰੂਵੈ ਘਰ ਆਇਆ ਅਜੈ ਸਰੂਵੈ ਭੀਖਿਆ ਖਾਏ ਐਸੀ ਦਰਗਹ ਮਿਲੈ ਸਜਾਏ ਰੂਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ

ਕੌੜੀ ਕਾਇਆ ਹੰਸ ਧੁਰ ਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਾਹੇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ

ਜੇ ਅੰਧਾ ਕਹੀਐ ਸੋਏ ਪੌੜੀ, ਕਾਇਆ ਅੰਦਰ ਕੋਟ ਗੜ ਹੈ, ਕਾਇਆ ਅੰਦਰ ਗੜ ਕੋਟ ਹੈ, ਸਭ ਦਿਸੰਤਰ ਦੇਸਾ, ਆਪੇ ਤਾੜੀ ਲਾਈਅਨ ਸਭ ਮਹਿ ਪਰਵੇਸਾ, ਆਪੇ ਸ੍ਰਿਸ਼ਟ ਸਾਜੀਅਨ ਆਪ ਗੁਪਤ ਰਖੇਸਾ, ਗੁਰ ਸੇਵਾ ਤੇ ਜਾਣਿਆ ਸਚ ਪ੍ਰਗਟੀਏ ਸਾ, ਸਭ ਕਿਛ

ਮਹੱਲਾ ਪਹਿਲਾ। ਨਾਨਕ ਇਹੋ ਜੀਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨਵਾਂਦ ਨ ਚੇਤੇ ਪੜੈ ਅਚਿੰਤਾ ਜਾਲ। ਨਾਨਕ ਚਿਤ ਅਚੇਤ ਹੈ ਚਿੰਤਾ ਵੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ। ਸੇਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜ ਰਹੇ ਸੀ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੋ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਵ ਪਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕਰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ ਬਖਸ਼ਿਸ਼।

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ ਉਸਦੇ ਨਾਮ ਨੂੰ ਕਿਵੇਂ ਜਪਣਾ ਹੈ ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ ਆਓ ਕਿਦਾਰਾ ਰਾਗ ਸਰਵਣ ਕਰੀਏ।

ਅਮਰੀਸ਼ ਚਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰ ਜੀ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਯਾਨੀ ਮਨਮੋਹਨ ਸਿੰਘ ਜੀ ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪਿੰਡਾ ਕੀਰਤਨ ਸਰਵਣ ਕਰਾਇਆ ਹੈ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅਵਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ
1: ਹੈਗਾ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ, ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਓ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ। ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ, ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ। ਆਓ ਸ਼ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿਣ ਲੱਗੇ ਕਿ ਭਾਵੇਂ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਪਰ ਸਾਡੀ ਕੌਮ ਤੇ ਉਸੇ ਦੇ ਲਾਲ ਲੈਣਾ ਜਿਸ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ

ਇਸ ਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋਕ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ, ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂੜੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ

0: ਪੰਜਾਬ ਫੁੱਲਾਂ ਦੀ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰੋ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ, ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ, ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਗੁਰੂ ਬਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਅਵਸਰ ਦਿੱਤਾ। ਆਪ ਸਭ ਨੂੰ ਕੁਟਾਨ ਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਹੈ, ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨਗੀਆਂ, ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

प्यारी साध संगत जी निशान साहब की सेवा हुई है पांच प्यारियां दा गुरुदरबार विच स्वागत है। आओ जुगो जुगो अटल साहब श्री गुरु ग्रंथ साहब की पावन गोद दे विच सब तो पहला जिन्नी भी संगत गुरुदरबार विच हाजर है और जिन्नी संगत ऑनलाइन वेख रही है सारे गज वज के फतेह की सांझ करो, मन बिरतियां एकागर करो। कुछ पलों लई तुहाडे नाल गुरु दे संगीत की गल करनी है। सारे मन बिरतियां एकागर करके फतेह का जवाब फतेह विच दिओ। वाहिगुरु जी का खालसा वाहिगुरु जी की फतेह। गुरु ग्रंथ साहब साडे शब्द गुरु ने और 21वीं सदी विच असीं प्रवेश कर चुके हां। गुरु पातशाह ने साडे लई एक ऐसा सिस्टम एक ऐसा प्रबंध सिरजिया जिहड़ा साडे सिख धर्म नूं भी लीड कर रहा है और सानू भी समाजिक धार्मिक राजनीतिक और रूहानी तौर उत्ते गुरु ग्रंथ साहब की सानू सारिआं नूं अगवाई प्राप्त है। अज तुसीं वेख रहे हो गुरुद्वारा सैन होजे इस स्थान दे उत्ते जिन्ने भी एफर्ट किए जाते ने उन्हां विच गुरमर्यादा नूं केंद्री रख के जो गुरु ग्रंथ साहब की फिलासफी दर्शन है उस दे अकॉर्डिंगली सारे प्रोग्राम ऑर्गेनाइज किए जाते ने। उन्हां विचों एक प्रोग्राम जो बहुत महत्वपूर्ण है और सारे विश्व दे विच एक गुरु घर एक गुरमत संगीत दे वड्डे केंद्र वजों उभर के सामने आ रहा है वह है गुरमत संगीत। तुसी सारे शब्द कीर्तन सुनते हो पर शब्द कीर्तन की विद्या है कि और गुरमत संगीत की है इस बारे संगतां दे विच जरूर विचार चर्चा गलबात होनी चाहिए है और उसे नूं प्रमुख रख के प्रबंधकों ने मैनू कुछ समा आपके चरण परसन का सुभाग दिता है। यह गुरु घर मुबारक का पात्र है जेडे 31 राग उस उत्ते आधारित सब तो पहला इन्हों ने पंजाब और भारत तो बाहर 31 रागों का जेड़ा सम्मेलन है वह शुरू किया और 3 रोजा उस सम्मेलन के सितंबर के पहले हफ्ते कई साल तो हो रहा है और उस विच गुरु ग्रंथ साहब के रागों नूं बड़ा पुख्ता और प्रमाणिक तरीके दे नाल कीर्तनी सिंह गाउण दी कोशिश करदे ने और तुहाडे वल्लों भी सानू उस लई पूरा उत्साह है प्रेरणा है सपोर्ट है। पर यह है कि गुरमत संगीत इसलिए अगर आपां जाणीए कि जो भी असीं इत्थे गायन करदे हां जो भी गुरमत संगीत की गल कर रहे हां वह किसी होर बाहरी संगीत तो असीं उसका प्रभाव नहीं कबूलते ना ही कोई उन्हां तों असीं मार्गदर्शन लैंदे हां। साडे मार्गदर्शक साडे गुरु श्री गुरु ग्रंथ साहब ने श्री गुरु ग्रंथ साहब की बाणी है और श्री गुरु ग्रंथ साहब की इस बाणी नूं इस रूप दे विच प्रगट करके गुरु मान्यो ग्रंथ का जो सुनेहा दिता है वह केवल धार्मिक तौर पर ही साडे ते लागू नहीं हुंदा सगों साडे दे उत्ते समाजिक राजनीतिक और संगीतक तौर पर भी साडे ते लागू हुंदा। गुरु पातशाह ने जिन्नी भी कीर्तन की मर्यादा सिरजी उस नूं सारे नूं इंप्लीमेंट किया साडे गुरु घरां दे विच। गुरु नानक पातशाह ने इलाही बाणी नूं उस हसम खालक की बाणी नूं साडे तक पहुंचाने लई संगीत का माध्यम वरत्या। तुहानूं सारिआं नूं पता है कि गुरु पातशाह दे संगी साथी रबाबी भाई मरदाना जी होया करदे सी और उस इलाही बाणी नूं गुरु पातशाह ने अपने विशेष संगीत विच शब्द कीर्तन द्वारा साडे तक पहुंचाया और जिथे भी गुरु पातशाह गए उन्होंने अपना सुनेहा शब्द कीर्तन के माध्यम राही दिता। शब्द कीर्तन की उस जुगत को बाकी गुरु साहबान ने भी अपनाया। गुरु अंगद पातशाह ने गुरु नानक पातशाह ने जिहड़ी सारी बाणी उचारी सी उसका एकत्रीकरण होया और फिर गुरु अंगद पातशाह ने सतगुरु के सन्मुख एक हिस्टोरिकल रेफरेंस है कि आसा जी की वार का जिहड़ा कीर्तन है वह आरंभ किया और करतारपुर विखे सोदर आरती आसा दी वार एक कीर्तन चौकियां होया कर दिया सी। कीर्तन चौकियां बारे मैं बाद विच दसांगा पर गुरु नानक पातशाह ने जो साडे उत्ते बख्शिश की है बाणी और संगीत की उस परंपरा नूं
ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਔਰ ਗੁਰੂ ਅਰਜਨ ਪਾਤਸ਼ਾਹ ਨੇ ਅਗਾਂਹ ਉਸੇ ਮਰਿਆਦਾ ਅਨੁਸਾਰ ਚਲਾਇਆ, ਜਿਸ ਵਿੱਚ ਬਾਣੀ ਦਾ ਗਾਇਨ ਰਾਗਾਤਮਿਕ ਹੁੰਦਾ ਸੀ ਔਰ ਜਿਸ ਵਿੱਚ ਵੱਖ ਵੱਖ ਸਾਜ਼ਾਂ ਨਾਲ ਵੱਖ ਵੱਖ ਗਾਇਨ ਸ਼ੈਲੀਆਂ ਵਿੱਚ ਰਬਾਬੀ ਸਿੰਘ ਕੀਰਤਨ ਕਰਿਆ ਕਰਦੇ ਸੀ। ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੋ ਇਸ ਰੂਪ ਵਿੱਚ ਨੇ ਇਹਨਾਂ ਨੂੰ ਪੋਥੀ ਸਾਹਿਬ ਦੇ ਰੂਪ ਵਿੱਚ ਇਸ ਦਾ ਸੰਕਲਨ ਕੀਤਾ। ਉਪਰੰਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਔਰ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਅਗਰ ਇਤਿਹਾਸਕ ਤੌਰ ਤੇ ਵੇਖੀਏ ਕਿ ਜਦੋਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਨਹੀਂ ਵੀ ਸੀ ਤਾਂ ਉਸ ਵੇਲੇ ਵੀ ਉਸ ਸਮੇਂ ਵਿੱਚ ਵੀ ਦਰਬਾਰ ਸਾਹਿਬ ਕੀਰਤਨ ਹੁੰਦਾ ਰਿਹਾ, ਕਿਉਂਕਿ ਸ਼ਬਦ ਸਾਡਾ ਗੁਰੂ ਹੈ ਔਰ ਗੁਰੂ ਅਰਜਨ ਪਾਤਸ਼ਾਹ ਦੀ ਸਾਨੂੰ ਉਸ ਵੇਲੇ ਅਗਵਾਈ ਪ੍ਰਾਪਤ ਸੀ। ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਨੇ ਗੁਰਦਰਬਾਰ ਦੇ ਵਿੱਚ ਵੱਖ ਵੱਖ ਸ਼ਬਦ ਕੀਰਤਨ ਚੌਕੀਆਂ ਦੀ ਪਰੰਪਰਾ ਚਲਾਈ ਤਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਲਿਖੀ ਹੈ ਉਹ ਸਾਰੀ ਸੰਗਤ ਤੱਕ, ਸਾਰੀ ਮਾਨਵਤਾ ਤੱਕ ਪਹੁੰਚੇ ਔਰ ਉਸ ਨੂੰ ਸਾਰੀ ਮਾਨਵਤਾ ਤੱਕ ਪਹੁੰਚਾਉਣ ਲਈ ਉਹਨਾਂ ਨੇ ਉਹੀ ਮਾਧਿਅਮ ਵਰਤਿਆ, ਉਹੀ ਮੀਡੀਅਮ ਵਰਤਿਆ ਜਿਹੜਾ ਸਾਰਿਆਂ ਦੇ ਵਿੱਚ ਸਾਂਝਾ ਸੀ ਔਰ ਉਹ ਮੀਡੀਅਮ, ਉਹ ਮਾਧਿਅਮ, ਉਹ ਸੀ ਉਹ ਜੁਗਤ ਸੰਗੀਤ ਦੀ ਜੁਗਤ ਸੀ ਔਰ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵੱਖ ਵੱਖ ਰਾਗਾਂ ਵਿੱਚ ਹੈ। ਆਮ ਕਰਕੇ ਇਹ ਵੀ ਸਵਾਲ ਹੋ ਸਕਦਾ ਕਿ ਬਾਣੀ ਬਾਣੀਕਾਰ ਵਾਈਜ਼ ਕਿਉਂ ਨਹੀਂ, ਰਾਗਾਂ ਅਨੁਸਾਰ ਕਿਉਂ ਹੈ? ਕਿਉਂਕਿ ਇਸ ਨੂੰ ਇੱਕ ਸੰਪੂਰਨ ਜੀਵੰਤ ਰਚਨਾ ਅਸੀਂ ਜੁਗੋ ਜੁਗ ਅਟਲ ਆਖਦੇ ਹਾਂ। ਸਾਡੇ ਜਾਗਤ ਜੋਤ ਨੇ ਔਰ ਲਿਵਿੰਗ ਗੁਰੂ ਸਾਰੇ ਇਸ ਨੂੰ ਮੰਨਦੇ ਨੇ। ਲਿਵਿੰਗ ਗੁਰੂ ਕਿਵੇਂ ਹੈ? ਕਿਉਂਕਿ ਇਸ ਸ਼ਬਦ ਨੂੰ ਅਸੀਂ ਕੀਰਤਨ ਦੀ ਜੁਗਤ ਰਾਹੀਂ ਪ੍ਰਜਵਲਿਤ ਕਰਦੇ ਹਾਂ ਔਰ ਸਾਰੀ ਔਰ ਜਦੋਂ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਸਾਰੇ ਵਿਸ਼ਵ ਵਿੱਚ ਇਸ ਯੂਨੀਵਰਸ ਦੇ ਵਿੱਚ ਕੀਰਤਨ ਦੀ ਧੁਨੀ ਜਿਹੜੀ ਹੈ ਗੁੰਜਰਿਤ ਹੋ ਰਹੀ ਹੈ ਔਰ ਦਰਬਾਰ ਸਾਹਿਬ ਦੀ ਪਰੰਪਰਾ ਉਸ ਦੀ ਆਪਣੇ ਆਪ ਵਿੱਚ ਇੱਕ ਨਵੇਕਲੀ ਮਿਸਾਲ ਹੈ, ਜਿੱਥੇ ਅੱਠੇ ਪੈਰ ਕੀਰਤਨ ਦੀ ਧੁਨੀ ਹੁੰਦੀ ਹੈ ਔਰ ਇੱਥੇ ਵੀ ਤੁਸੀਂ ਦੇਖਦੇ ਹੋ ਕਿ ਸਭ ਤੋਂ ਜ਼ਿਆਦਾ ਇਸ ਗੁਰੂ ਦਰਬਾਰ ਦੇ ਵਿੱਚ ਕੀਰਤਨ ਹੀ ਹੁੰਦਾ ਹੈ, ਕਿਉਂਕਿ ਕੀਰਤਨ ਦਾ ਜੋ ਮਾਧਿਅਮ ਸੰਗੀਤ ਚੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਜੁਗਤ ਦਿੱਤੀ ਸੀ, ਉਸ ਰਾਹੀਂ ਅਸੀਂ ਇਸ ਬਾਣੀ ਨੂੰ ਸਾਰਿਆਂ ਤੱਕ ਪਹੁੰਚਾਉਂਦੇ ਹਾਂ। ਹੁਣ ਵੇਲਾ ਇਹ ਹੈ ਕਿ ਵਿਸ਼ਵ ਦੇ ਵਿੱਚ ਬਹੁਤ ਸਾਰਾ ਸੰਗੀਤ ਹੈ, ਵਿਸ਼ਵ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੇ। ਅਗਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਇੱਕ ਉੱਤਰ ਭਾਰਤ ਦੇ ਵਿੱਚ ਹਿੰਦੁਸਤਾਨੀ ਸੰਗੀਤ ਹੈ, ਦੱਖਣ ਭਾਰਤ ਵਿੱਚ ਕਰਨਾਟਕ ਦਾ ਸੰਗੀਤ ਹੈ, ਫਿਰ ਆ ਸੂਫੀ ਸੰਗੀਤ ਤੁਸੀਂ ਸੁਣਿਆ ਹੋਣਾ, ਫਿਰ ਸ਼ਾਸਤਰੀ ਸੰਗੀਤ ਜਿਹੜਾ ਰਾਗਾਂ ਵਿੱਚ ਹਿੰਦ ਭਾਰਤ ਦੇ ਲੋਕ ਗਾਉਂਦੇ ਨੇ, ਭਾਰਤੀ ਕਲਾਕਾਰ ਗਾਉਂਦੇ ਨੇ, ਉਹ ਵੀ ਰਾਗਾਤਮਕ ਸੰਗੀਤ ਹੈ। ਪਰ ਇਹਨਾਂ ਸਾਰਿਆਂ ਦੀ ਤੁਲਨਾ ਦੇ ਵਿੱਚ ਜਿਹੜਾ ਸਾਡਾ ਕੀਰਤਨ ਹੈ ਉਹ ਬਿਲਕੁਲ ਵੱਖਰਾ ਹੈ, ਸਾਡਾ ਸੰਗੀਤ ਬਿਲਕੁਲ ਵੱਖਰਾ ਹੈ, ਸਾਡੇ ਰਾਗ ਜਿਹੜੇ ਨੇ ਉਹ ਵੀ ਭਾਰਤੀ ਸੰਗੀਤ ਨਾਲੋਂ ਕਾਫੀ ਅਲੱਗ ਨੇ ਔਰ ਉਹਨਾਂ ਨੂੰ ਗਾਉਣ ਦਾ ਢੰਗ ਵੀ ਅਲੱਗ ਹੈ। ਇਹ ਸਾਨੂੰ ਕਿੱਥੋਂ ਮਿਲਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੋਂ ਮਿਲਦਾ। ਅਸੀਂ ਸਾਰੇ ਸਹਿਜ ਪਾਠ ਵੀ ਕਰਦੇ ਹਾਂ, ਅਸੀਂ ਸਾਰੇ ਅਖੰਡ ਪਾਠ ਸਾਹਿਬ ਵੀ ਕਰਦੇ ਹਾਂ, ਆਪੋ ਆਪਣਾ ਅਧਿਐਨ ਵੀ ਕਰਦੇ ਹਾਂ ਬਾਣੀ ਦਾ, ਪਰ ਜੋ ਬਾਣੀ ਦੇ ਉੱਪਰ ਸੰਕੇਤ ਸਿਰਲੇਖ ਸਾਰੇ ਦਿੱਤੇ ਨੇ ਉਹਨਾਂ ਬਾਰੇ ਕਈ ਵਾਰੀ ਅਸੀਂ ਵਿਸਲੇ ਹੋ ਜਾਂਦੇ ਹਾਂ। ਅਗਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋ ਤਤਕਰੇ ਜਿਹੜੇ ਨੇ ਉਹ ਦਿੱਤੇ ਹੋਏ ਨੇ, ਤੁਸੀਂ ਕਦੇ ਆਪ ਆਪਣੀ ਅੱਖਾਂ ਨਾਲ ਦੀਦਾਰ ਕਰਨਾ। ਇੱਕ ਤਤਕਰਾ ਸ਼ਬਦਾਂ ਦਾ ਹੈ, ਇੱਕ ਤਤਕਰਾ ਰਾਗਾਂ ਦਾ ਹੈ। ਰਾਗਾਂ ਦੇ ਤਤਕਰੇ ਵਿੱਚ 31 ਰਾਗ ਨੇ ਔਰ ਉਹਨਾਂ 31 ਰਾਗਾਂ ਦੇ ਵਿੱਚ ਅੱਗੇ 31 ਰਾਗਾਂ ਦੇ ਵਿੱਚ ਸ੍ਰੀ ਮਾਜ ਗੌੜੀ ਆਸਾ ਗੁਜਰੀ ਜਿਹੜੇ ਜੈਜਾਵੰਤੀ ਤੱਕ ਚੱਲਦੇ ਨੇ, ਉਹਨਾਂ ਦੇ ਵਿੱਚ ਅੱਗੇ ਫਿਰ ਹੋਰ ਬਹੁਤ ਸਾਰੇ ਪ੍ਰਕਾਰ ਨੇ। ਜਿਵੇਂ ਗੌੜੀ ਹੈ ਤਾਂ ਗੌੜੀ ਦੇ ਵਿੱਚ ਗੌੜੀ ਗੁਵਾਰੇ ਦੀ ਗੌੜੀ, ਦੱਖਣੀ ਗੌੜੀ, ਪੂਰਬੀ ਗੌੜੀ, ਦੀਪਕੀ ਗੌੜੀ, ਮਾਝ ਗੌੜੀ, ਮਾਲਵਾ, ਆਸਾ ਵਿੱਚ ਆਸਾ ਕਾਫੀ, ਅਸਾਵਰੀ, ਅਸਾਵਰੀ, ਸੁਧੰਗ। ਅਗਰ ਅਸੀਂ ਦੂਸਰੀ ਗੱਲ ਕਰੀਏ, ਆਹ ਹੁਣ ਅੱਜ ਕੱਲ੍ਹ ਬਸੰਤ ਦਾ ਬਸੰਤ ਰੁੱਤ ਚੱਲ ਰਹੀ ਹੈ, ਬਸੰਤ ਵਿੱਚ ਬਸੰਤ ਹਿੰਡੋਲ ਪ੍ਰਭਾਤੀ ਰਾਗ ਹੈ ਤਾਂ ਪ੍ਰਭਾਤੀ ਵਿਵਾਸ, ਵਿਵਾਸ ਪ੍ਰਭਾਤੀ, ਪ੍ਰਭਾਤੀ ਦੱਖਣੀ ਔਰ ਫਿਰ ਜੈਜਾਵੰਤੀ ਤੱਕ, ਇਹ ਇੱਕ ਬਹੁਤ ਵੱਡਾ ਰਾਗਾਂ ਦਾ ਸੰਸਾਰ ਗੁਰੂ ਪਾਤਸ਼ਾਹ ਨੇ ਸਾਨੂੰ ਇਨਾਇਤ ਕੀਤਾ। ਕਿਸ ਲਈ? ਕਿ ਇਹਨਾਂ ਰਾਗਾਂ ਵਿੱਚ ਉਹਨਾਂ ਨੇ ਆਪ ਲਿਖ ਦਿੱਤਾ। ਬਾਕੀ ਮਰਿਆਦਾਵਾਂ ਜਿਵੇਂ ਜ਼ਰੂਰੀ ਨੇ, ਉਸੇ ਤਰ੍ਹਾਂ ਹੀ ਸਾਡੀ ਸਿੱਖ ਰਹਿਤ ਮਰਿਆਦਾ ਜੋ ਸਰਬ ਪ੍ਰਵਾਨਿਤ ਹੈ ਉਸ ਵਿੱਚ ਵੀ ਲਿਖਿਆ ਕਿ ਕੀਰਤਨ ਰਾਗਾਂ ਵਿੱਚ ਸ਼ਬਦ ਗਾਇਨ ਹੈ। ਕੀਰਤਨ ਦੀ ਪਰਿਭਾਸ਼ਾ ਜੋ ਦਿੱਤੀ ਹੈ ਮਰਿਆਦਤ ਰੂਪ ਵਿੱਚ ਹੋਏ ਹੈ ਔਰ ਉਸੇ ਪਰੰਪਰਾ ਨੂੰ ਕਾਇਮ ਰੱਖਣ ਲਈ ਸਾਰੀ ਬਾਤਚੀਤ ਗੱਲਬਾਤ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਮੈਂ ਅਰਜ਼ ਕਰ ਰਿਹਾ ਸੀ ਕਿ ਰਾਗਾਂ ਦੇ ਇਸ ਸੰਸਾਰ ਨੂੰ ਅਗਰ ਅਸੀਂ ਵੇਖੀਏ ਤੇ ਇਹ ਰਾਗ ਜੋ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੇ ਨੇ, ਇਹ ਸਾਡੇ ਸੀਨਾ ਬਸੀਨਾ ਕੀਰਤਨੀ ਸਿੰਘਾਂ ਤੋਂ ਚਲੇ ਆਉਂਦੇ ਨੇ
ਔਰ ਇਹਨਾਂ ਰਾਗਾਂ ਨੂੰ ਗਾਉਣ ਦੇ ਲਈ ਗੁਰੂ ਪਾਤਸ਼ਾਹ ਨੇ ਆਪ ਸੰਕੇਤ ਸਿਰਲੇਖ ਦਿੱਤੇ ਨੇ। ਜਰਾ ਮੇਰੇ ਵੱਲ ਧਿਆਨ ਹੀ ਦੇਣਾ। ਸਭ ਤੋਂ ਪਹਿਲਾਂ ਸਿਰਲੇਖ ਜਦੋਂ ਵੀ ਆਉਂਦਾ, ਅਗਰ ਅਸੀਂ 14 ਪੇਜ ਦੀ ਗੱਲ ਕਰੀਏ ਜਿੱਥੋਂ ਸ੍ਰੀ ਰਾਗ ਦੀ ਰਾਗਾਤਮਕ ਬਾਣੀ ਆਰੰਭ ਹੁੰਦੀ ਹੈ, ਤੇ ਉਸ ਰਾਗ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਰਾਗ ਸ੍ਰੀ ਰਾਗ ਦੋ ਵਾਰੀ ਲਿਖਿਆ। ਔਰ ਜਿੰਨੇ ਵੀ ਹੁਕਮਨਾਮਾ ਆਪਾਂ ਲੈਂਦੇ ਹਾਂ, ਧਨਾਸਰੀ ਮਹੱਲਾ ਪੰਜਵਾਂ, ਸੂਹੀ ਮਹੱਲਾ ਪੰਜਵਾਂ, ਔਰ ਹੋਰ ਜਿੰਨੇ ਵੀ ਹੁਕਮਨਾਮੇ ਸਾਡੇ ਆਉਂਦੇ ਨੇ, ਉਹਨਾਂ ਵਿੱਚ ਸਭ ਤੋਂ ਪਹਿਲਾਂ ਰਾਗ ਨਿਰਧਾਰਿਤ ਹੁੰਦਾ, ਰਾਗ ਦਾ ਐਲਾਨ ਹੁੰਦਾ ਕਿ ਇਹ ਬਾਣੀ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਨੇ ਇਸ ਰਾਗ ਦੇ ਵਿੱਚ ਉਚਾਰੀ ਹੈ। ਔਰ ਰਾਗ ਕਿਤੇ ਗਏ ਨਹੀਂ ਹੋਏ, ਰਾਗ ਇਸ ਸ੍ਰਿਸ਼ਟੀ ਵਿੱਚ, ਇਸ ਕਾਇਨਾਤ ਦੇ ਵਿੱਚ ਮੌਜੂਦ ਨੇ। ਤੁਹਾਨੂੰ ਸਾਰਿਆਂ ਨੂੰ ਪਤਾ, ਸਾਇੰਟਿਸਟ ਆਖਦੇ ਨੇ ਕਿ ਇਸ ਸਪੇਸ ਦੇ ਵਿੱਚ, ਯੂਨੀਵਰਸ ਦੇ ਵਿੱਚ ਸਾਊਂਡ ਹੀ ਹੈ, ਆਵਾਜ਼ ਹੀ ਹੈ, ਧੁਨੀ ਹੈ, ਔਰ ਅਸੀਂ ਤੇ ਕੇਵਲ ਸੁਰਾਂ ਦੇ ਨਾਲ ਉਸ ਨੂੰ ਜਗਾ ਕੇ ਉਸ ਰਾਹੀਂ ਕੀਰਤਨ ਕਰਦੇ ਹਾਂ। ਔਰ ਉਹ ਜਿਹੜਾ ਰਾਗ ਹੈ ਉਹ ਸੰਗੀਤਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਹ ਵਿੱਚ ਮੌਜੂਦ ਹੁੰਦਾ, ਜਿਸ ਨੂੰ ਅਸੀਂ ਪ੍ਰਗਟ ਕਰਦੇ ਹਾਂ। ਔਰ ਆਪਣੇ ਆਪ ਦੇ ਵਿੱਚ ਇਹ ਇੱਕ ਰੂਹਾਨੀ ਕਲਾ ਹੈ, ਸਪਿਰਚੁਅਲ ਕਮਿਊਨੀਕੇਸ਼ਨ ਦੀ ਇੱਕ ਰੂਹਾਨੀ ਕਲਾ ਹੈ ਗੁਰੂ ਦਾ ਇਹ ਸੰਗੀਤ, ਜਿਸ ਨੂੰ ਅਸੀਂ ਗੁਰਮਤਿ ਸੰਗੀਤ ਆਖਦੇ ਹਾਂ। ਔਰ ਇਸ ਦਾ ਜਿਹੜਾ ਸਿਧਾਂਤ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ। ਔਰ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਕੀਰਤਨ ਕਰਨ ਲਈ ਜਿੱਥੇ ਰਾਗ ਦਿੱਤੇ, ਜਿੱਥੇ ਵੱਖ ਵੱਖ ਗਾਇਨ ਰੂਪ ਦਿੱਤੇ, ਜਿਵੇਂ ਅਸ਼ਟਪਦੀਆਂ ਤੁਸੀਂ ਪਾਠ ਕਰਦੇ ਹੋ, ਚੌਪਦੇ ਨੇ, ਇਹ ਸਾਰੀਆਂ ਗਾਇਨ ਸ਼ੈਲੀਆਂ ਵੀ ਨੇ, ਗਾਉਣ ਦੀਆਂ ਸ਼ੈਲੀਆਂ ਵੀ ਨੇ। ਇਸੇ ਤਰ੍ਹਾਂ ਹੀ ਵਾਰ, ਛੰਤ, ਲਾਉਣੀਆਂ, ਘੋੜੀਆਂ, ਇਹ ਸਾਰੇ ਜਿਹੜੇ ਸਿਰਲੇਖ ਨੇ, ਇਹ ਜਿੱਥੇ ਬਾਣੀ ਦੇ ਰੂਪ ਨੇ ਉੱਥੇ ਇਹ ਗਾਇਨ ਦੀਆਂ ਵੀ ਸ਼ੈਲੀਆਂ ਨੇ, ਗਾਇਨ ਦੇ ਵੀ ਰੂਪ ਨੇ, ਇਹਨਾਂ ਨੂੰ ਗਾਇਆ ਜਾਣਾ ਚਾਹੀਦਾ ਹੈ। ਔਰ ਗੁਰੂ ਪਾਤਸ਼ਾਹ ਨੇ ਜੋ ਸ਼ਬਦ ਕੀਰਤਨ ਚੌਪੀ ਦਾ ਸਿਸਟਮ ਦਰਬਾਰ ਸਾਹਿਬ ਵਿੱਚ ਜਿਹੜਾ ਲਾਗੂ ਕੀਤਾ ਸੀ, ਉਹ ਅੱਜ ਤੱਕ ਚੱਲਿਆ ਆਉਂਦਾ। ਜਿਸ ਸਵੇਰ ਵੇਲੇ ਤਿੰਨ ਪੈਰੇ ਦੀ ਚੌਕੀ, ਫਿਰ ਆਸਾ ਦੀ ਵਾਰ ਦੀ ਕੀਰਤਨ ਚੌਕੀ, ਫਿਰ ਬਿਲਾਵਲ ਦੀਆਂ ਕੀਰਤਨ ਚੌਕੀਆਂ, ਫਿਰ ਸਾਰੰਗ ਦੀ ਕੀਰਤਨ ਚੌਕੀ, ਫਿਰ ਕਾਨੜਾ ਕਲਿਆਣ ਆਰਤੀ ਦੀ ਕੀਰਤਨ ਚੌਕੀ, ਇਹ ਸਾਰੀਆਂ ਰਾਗਾਂ ਤੇ ਆਧਾਰਿਤ ਕੀਰਤਨ ਚੌਕੀਆਂ ਸੱਚੇ ਪਾਤਸ਼ਾਹ ਨੇ ਆਪ ਪ੍ਰਾਰੰਭ ਕੀਤੀਆਂ। ਔਰ ਰਾਗੀਆਂ ਰਬਾਬੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਗਾਇਨ ਕਰੋ। ਗੁਰੂ ਅਰਜਨ ਪਾਤਸ਼ਾਹ ਦੀ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਹੈ ਕਿ ਉਹਨਾਂ ਨੇ ਜਿੱਥੇ ਰਬਾਬੀ ਕੀਰਤਨ ਕਰਦੇ ਸੀ, ਉੱਥੇ ਸਾਡੇ ਵਰਗੇ ਸਧਾਰਨ ਸਿੱਖਾਂ ਨੂੰ ਵੀ ਕਿਹਾ ਕਿ ਗੁਰਬਾਣੀ ਸਿੱਖੋ, ਗੁਰਮੁਖੀ ਲਿਪੀ ਸਿੱਖੋ, ਔਰ ਨਾਲ ਹੀ ਸਾਜ਼ ਉਹ ਵੀ ਸਿੱਖੋ, ਔਰ ਰਾਗਾਂ ਵਿੱਚ ਗਾਇਨ ਕਰਕੇ ਤੁਸੀਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰੋ। ਇਹ ਹਿਸਟੋਰੀਕਲੀ ਤੁਹਾਨੂੰ ਸਾਰੇ ਰੈਫਰੈਂਸਿਸ ਪਤਾ ਨੇ। ਔਰ ਉਸੇ ਪਰਤਾਏ ਹੀ ਮੈਂ ਅਰਜ਼ ਕਰਨਾ ਚਾਹੁੰਦਾ ਕਿ ਸਾਰੇ ਗੁਰੂ ਸਾਹਿਬ ਨੇ ਸਾਨੂੰ ਇੱਕ ਇੱਕ ਸਾਜ਼ ਦਿੱਤਾ, ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਦਿੱਤਾ। ਤੁਸੀਂ ਇੱਥੇ ਵੇਖਦੇ ਹੋ ਕਿ ਗੁਰੂ ਘਰ ਦੇ ਵੱਲੋਂ ਕਿੰਨਾ ਇਹ ਪ੍ਰਚਾਰ ਹੋ ਰਿਹਾ, ਪ੍ਰਸਾਰ ਹੋ ਰਿਹਾ, ਔਰ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਕੋਈ ਰਬਾਬ ਵਜਾ ਰਿਹਾ, ਕੋਈ ਸਰੰਦਾ ਵਜਾ ਰਿਹਾ, ਕੋਈ ਤਾਊਸ ਵਜਾ ਰਿਹਾ, ਕੋਈ ਦਿਲਰਬਾ ਵਜਾ ਰਿਹਾ, ਕੋਈ ਤਾਨਪੁਰਾ ਵਜਾ ਰਿਹਾ, ਤੰਬੂਰਾ ਜੋ ਦਸਮ ਪਾਤਸ਼ਾਹ ਨੇ ਸਾਨੂੰ ਪ੍ਰਦਾਨ ਕੀਤਾ। ਇਹ ਸਾਰੇ ਸਾਜ਼ ਸਾਨੂੰ ਗੁਰੂ ਪਾਤਸ਼ਾਹ ਨੇ ਦੇ ਕੇ ਕਿਹਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗੀਤ ਹੈ ਉਸ ਅਨੁਸਾਰ ਅਸੀਂ ਇਸ ਦਾ ਕੀਰਤਨ ਕਰੀਏ। ਮੈਂ ਅਰਜ਼ ਕਰ ਰਿਹਾ ਸੀ ਕਿ ਭਾਰਤੀ ਸੰਗੀਤ ਔਰ ਵਿਸ਼ਵ ਸੰਗੀਤ ਦੇ ਵਿੱਚ ਬਹੁਤ ਸਾਰੇ ਸਕੂਲਸ ਆਫ ਮਿਊਜ਼ਿਕ ਨੇ, ਬਹੁਤ ਸਾਰੇ ਘਰਾਣੇ ਨੇ, ਕੋਈ ਗਵਾਲੀਅਰ ਘਰਾਣਾ ਹੈ, ਕੋਈ ਕਰਾਨਾ ਘਰਾਣਾ ਹੈ, ਕੋਈ ਆਗਰਾ ਘਰਾਣਾ ਹੈ, ਪਰ ਸਾਡੇ ਗੁਰੂ ਘਰ ਦੇ ਵਿੱਚ ਵੀ ਗੁਰੂ ਕਾਲ ਤੋਂ ਹੀ ਜਿਹੜੀਆਂ ਦੋ ਮੇਨ ਸਟ੍ਰੀਮਸ ਨੇ, ਕਰਬਾਬੀਆਂ ਦੀ ਕੀਰਤਨ ਦੀ ਸਟ੍ਰੀਮ ਔਰ ਦੂਸਰੀ ਗੁਰਸਿੱਖ ਕੀਰਤਨੀਆਂ ਦੀ ਜਿਹੜੀ ਸਟ੍ਰੀਮ ਸੀ, ਉਹ ਦੋਨੋਂ ਹੀ

por causa do

Thank you.